ਮਾਂ ਵਿਸਰੈ ਮਰ ਜਾਊ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾਹੀਂ ਕੋਏ ਨਾ ਕੋ ਹੋਵਾ ਨਾ ਕੋ ਹੋਏ ਜੇਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਕਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਜ ਸਨਾਦਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਓ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਓ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ

ਭਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਗ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ।

ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰ ਨਹਾਰਾ। ਹਰੇ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤੈਨੂੰ ਕੁਰਬਾਣਾ। ਹਰ ਧਿਆਵੇ ਹਰ ਧਿਆਵੇ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਘਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਹੋਈ। ਤੁਧ ਆਪੇ ਸਿਰਜ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈਂ, ਜਦੋਂ ਭਾਵੈ ਸੋਈ ਥੀਸੀ। ਜੋ ਤੂੰ ਦੇ ਸੋਈ ਹਾਂ ਪਾਈ ਰਹਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨਮੁਖ ਗਵਾਇਆ। ਤੁਧ ਆਪ ਵੀ ਛੋੜਿਆ ਆਪ ਮਿਲਾਇਆ, ਤੂੰ ਦਰਿਆਓ ਸਭ ਤੁਝ ਹੀ ਮਾਹੇ। ਤੁਝ ਬਿਨ ਦੂਜਾ ਕੋਈ ਨਾਹੇ, ਜੀ ਜੰਤ ਸਭ ਤੇਰਾ ਖੇਲ। ਯੋਗ ਮਿਲ ਵਿਛੁੜਿਆ ਸੰਜੋਗੀ ਮੇਲ, ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ। ਹਰ ਗੁਣ ਸਦਹੀ ਆਖ ਵਖਾਣ, ਜਿਨ ਹਰ ਸੇਵਿਆ ਤੈਨੂੰ ਸੁਖ ਪਾਇਆ। ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ। ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਆਸਾ ਮਹੱਲਾ ਪਹਿਲਾ। ਤਿਤ ਸਰ ਵਰਡੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਪੰਕਜ ਮੋ ਪਗਨੈ ਚਾਲੈ, ਹਮ ਦੇਖਾਂ ਤਹ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ। ਰਹਾਉ ਨਾਹਾਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਨਾ, ਜਿੰਤੂ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ।
ਗੋਬਿੰਦ ਮਿਲਣ ਕੀ ਏ ਤੇਰੀ ਵਰਗੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ,

ਜੋ ਨਿਜ ਬ੍ਰਹਮ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜੰਦਵੀ ਏਕ ਹੈ ਬਿਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਹੇ ਦੋਹਰਾ ਜਬ ਆਏ ਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਏ ਕਬ ਬਾਜ ਦੋਹਰਾ ਠਾਠ ਭਇਓ ਮੈਂ ਜੋਰ ਕਰ ਬਜਨ ਗ ਸਿਰ ਨਿਆਏ ਪੰਥ ਚਲਾ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੂਰ ਜਰੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਗਤ ਨੇਤ ਸੁਰਗਵਾਸ ਰਘਬਰ ਕਰਾ ਸਗਰੀ ਪੁਰੀ ਸਮੇਤ ਚੌਪਾਈ ਜੋ ਇਹ ਕਥਾ ਸੁਣੇ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਮਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਿਸ ਪਚਾਵਨ ਹਾਡ ਬਦੀ ਪ੍ਰਥਮ ਸੁਖਦਾਵਨ ਤੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਾਰ ਸਤਦਰਬ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ

ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾ ਮਨ ਆਈਆਂ, ਸ਼ਬਦ ਉਥਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਂਤ ਸੁਖ ਮਨ ਆਏ ਵਸਿਆ, ਜਨਿਸ਼ਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਦਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰ ਕੇ ਲਾਗੇ,

ਐਹੈ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅੰਤ ਸੁਣੋ ਬਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ, ਕਹਿ ਤੇ ਪਵਿੱਤ, ਸਤਿਗੁਰ ਰਹਿਆ ਬਰਬੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਮੁਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਗਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਹਿ ਜਾਈ, ਨਿਤ ਨਿਦਰਾ ਗੁਰਧਾਰੋ, ਤਮ ਸੰਸਾਰ ਚਰਨ

ਆਪੇ ਤਰਸ ਪਏ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪਾਉੜੀ।

ਠੱਡ ਜਾਹੇ ਭਉ ਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸੰਭਾਲੇ ਸਾਹ ਸਾਹੇ ਬਿਰਥਾ ਕੋਈ ਨਾ ਜਾਹੇ ਜੇ ਆਵੈ ਤੁਧ ਆਹੇ ਸਰੂਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜੇ ਵਾਜਬ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾ ਦੇ ਜਗ ਮੈਂ ਉੱਤਮ ਕਾਢੀਐ ਵਿਰਲੇ ਕਈ ਕੇ ਮਹੱਲਾ ਪੰਜਵਾਂ ਰੱਖੇ ਰੱਖਣਹਾਰ ਆਪ ਉਭਾਰਿਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ ਵਾ ਆਪ ਦਇਆਲ ਮਨੋਨਾ ਵਿਸਾਰਿਅਨ ਸਾਧ ਜਨਾ ਕੇ ਸੰਗ ਭਵ ਜਲ ਤਾਰਿਅਨ ਸਾਖ ਤੇ ਨਿੰਦਕ ਦੁਸ਼ਟ

ਵਾਹਿ ਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਦਹਿਰਦਾਸ।

ਸਤਿਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ

ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਉ ਮਨ ਤਨ ਸੱਚ ਸਲਾਹੇ ਸਾਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀਵਾ ਗੁਣ ਸਾਰ ਅੰਤਰ ਤੂੰ ਵਸੈ ਤੂੰ ਵਸਹੇ ਮਨ ਮਾਹੇ ਸਹਜੇ ਰਸ ਰਸਾਏ ਮੂਰਖ ਮਨ ਸਮਝਾਏ ਆਖੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਹਰਦੈ ਸਮਾਲ ਪ੍ਰੀਤਮ ਆਪਣਾ ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵ ਸੀ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵ ਸੀ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ, ਸੰਦਤ ਮਾਨਾ ਚ ਹਾਜ਼ਰੀਆਂ ਭਰ ਰਹੇ ਹੋ ਆਪ ਜੀ ਨੇ, ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸੁਣ ਸਰਵਣ ਕੀਤੇ ਹਨ। ਆਮ ਕੀਰਤਨ ਦੀ ਰਮਤਾ ਹੁਣ ਜਾਰੀ ਹੈ, ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ੁੱਕਰਵਾਰ ਵਾਲੇ ਦਿਨ ਆ ਰਹੇ ਹਨ, 9 ਅਕਤੂਬਰ ਨੂੰ ਇਸੇ ਖੁਸ਼ੀਆਂ ਸੰਬੰਧਵਾਨ ਸਜਣਗੇ। ਵਿਸ਼ੇਸ਼ ਤੌਰ 'ਤੇ ਸ਼ੁੱਕਰਵਾਰ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਅੰਮ੍ਰਿਤ ਵੇਲੇ ਦੀਵਾਨ ਜਿਸ ਤਰ੍ਹਾਂ ਹਰਿਮੰਦਰ ਸਾਹਿਬ ਪ੍ਰਕਾਸ਼ ਹੁੰਦਾ ਹੈ, ਇਸੇ ਤਰ੍ਹਾਂ ਹੀ ਪ੍ਰਕਾਸ਼ ਹਰ ਸਾਲ ਦੀ ਤਰ੍ਹਾਂ ਹੋਏਗਾ। 3 ਵਜੇ ਤੋਂ ਲੈ ਕੇ ਲਗਭਗ 5 ਵਜੇ ਤੱਕ ਸਿਮਰਨ ਹੋਣਗੇ, 4 ਤੋਂ 5 ਦਾ ਸਿਮਰਨ ਕੀਰਤਨ ਰੂਪ 'ਚ ਹੋਣਗੇ। 5 ਵਜੇ ਸ੍ਰੀ ਆਸਾ ਵਿਵਹਾਰ ਪਰ ਕੀਰਤਨ ਪ੍ਰਾਰੰਭ ਹੋ ਜਾਣਗੇ ਸ੍ਰੀ ਹਰਿਮੰਦਰ ਸਾਹਿਬ ਦੀ ਤਰ੍ਹਾਂ, ਅਤੇ 6:45 ਗੁਰੂ ਮਹਾਰਾਜ ਪ੍ਰਕਾਸ਼ ਆਉਣਗੇ, ਫੁੱਲਾਂ ਦੀ ਵਰਖਾ ਹੋਵੇਗੀ, ਸਵੱਈਏ ਪੜ੍ਹੇ ਜਾਣਗੇ। ਆਪ ਜੀ ਨੇ ਵੱਧ ਤੋਂ ਵੱਧ ਆਉਣ ਵਾਲੇ ਸ਼ੁੱਕਰਵਾਰ ਨੂੰ ਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਉਹਨਾਂ ਦੀ ਖੁਸ਼ੀਆਂ ਵਿੱਚ ਹਾਜ਼ਰੀਆਂ ਭਰਨੀਆਂ ਜੀ। ਅਤੇ ਇਸੇ ਖੁਸ਼ੀਆਂ ਸੰਬੰਧ ਵਿੱਚ ਹੀ ਬੁੱਧਵਾਰ ਨੂੰ ਸ਼ਾਮ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਸ਼ੁੱਕਰਵਾਰ ਸ਼ਾਮ ਨੂੰ 5 ਵਜੇ ਸੰਪੂਰਨਤਾਵਾਂ, 5 ਵਜੇ ਤੋਂ ਲੈ ਕੇ ਸ਼ਾਮ ਕੀਰਤਨ ਦਰਬਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਪ੍ਰਕਾਸ਼ ਦੇ ਖੁਸ਼ੀਆਂ ਸੰਬੰਧ ਸਜਣਗੇ। ਆਪ ਨੂੰ ਸਵੇਰੇ ਸ਼ਾਮ ਦੁਆਰਾ ਹਾਜ਼ਰ ਵਰਕੇ ਲਾਹੀ ਪ੍ਰਾਪਤ ਕਰਨੇ ਜੀ। ਅਤੇ ਨਵੰਬਰ ਮਹੀਨੇ ਵਿੱਚ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਦਿਨ ਛਿੰਛਰਵਾਸ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਪ੍ਰਾਣੀਆਂ ਨੂੰ ਗੁਰੂ ਵਾਲੇ ਬੰਨਾ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰ ਲਈ ਜੀ। ਕੀਰਤਨ ਕਰਦੇ ਹਾਂ ਪਿੰਡਾਂ ਦੇ ਬਾਬੇ ਬਖਸ਼ਣ ਧੰਨ ਧੰਨ ਸਾਹਿਬ ਸ੍ਰੀ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ੁੱਕਰਵਾਰ ਦਿਨ ਆ ਰਹੇ ਹਨ। ਵਿਸ਼ੇਸ਼ ਦੀਵਾਨ ਸਜਣੇ ਹਨ ਹਰ ਸਾਲ ਦੀ ਤਰ੍ਹਾਂ, ਅੰਮ੍ਰਿਤ ਵੇਲੇ ਦੇ ਵਿਸ਼ੇਸ਼ ਦੀਵਾਨ ਸਜਣੇ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਣਗੇ, ਜਿਵੇਂ ਕਿ 4 ਵਜੇ ਤੱਕ ਸਿਮਰਨ ਸੰਗਤਾਂ ਵੱਲੋਂ ਹੁੰਦੇ ਹਨ, 4 ਤੋਂ 5 ਕੀਰਤਨ ਉਪ ਸਿਮਰਨ ਹੋਣਗੇ, 5 ਵਜੇ ਆਸਾ ਸ਼ੁਰੂ ਹੋਏਗੀ, 6:45 ਮਹਾਰਾਜ ਸਵਾਰੀ ਆਵੇਗੀ ਅਤੇ ਫੁੱਲਾਂ ਦੀ ਵਰਖਾ ਹਰਿਮੰਦਰ ਸਾਹਿਬ ਤੋਂ ਸਵੇਰ ਪੜ੍ਹੇ ਜਾਣਗੇ। ਆਪ ਜੀ ਨੇ ਵੱਧ ਹਾਜ਼ਰੀ ਭਰਨੀ ਹੈ ਜੀ। ਆਪ ਪਾਸੇ ਰਵਿੰਦਰ ਸਿੰਘ ਜੀ ਲੜੀਵਾਰ ਕਥਾ ਆਪ ਜੋੜਨਗੇ, ਉਹਨਾਂ ਪਾਸੋਂ ਪਿਆਰ ਸਤਸੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗੰਮ ਅਪਾਰ ਅਨੰਤ ਗੁਰ ਅਵਗਤ ਅਲਖ ਅਭੇਵ ਪਾਰ ਬ੍ਰਹਮ ਪੂਰਨ ਬ੍ਰਹਮ ਸਤਿਗੁਰ ਨਾਨਕ ਦੇਵ ਸਤਿਗੁਰ ਨਾਨਕ ਦੇਵ ਦੇਵ ਦੇਵੀ ਸਭ ਧਿਆਵਹਿ ਨਾਦ ਬਾਦ ਬਿਸਮਾਦ ਰਾਗ ਰਾਗ ਗੁਣ ਗੁਣ ਗਾਵਹਿ ਸੁਨ ਸਮਾਦ ਅਗਾਦ ਸਾਧ ਸੰਗਤ ਸਪਰੰਪਰ ਅਵਗਤ ਅਲਖ ਅਭੇਵ ਅਗਾਮਿਤ ਅਪਰੰਪਰ ਹਰ ਕੀ ਵਡਿਆਈ ਹੋ ਆਖ ਨਾ ਸਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਨਾਗਤ ਪਿਆ

संग ना जाई राम। मेरा मनो

ਓਮੇ ਮਮਤਾ ਮਾਇਆ ਸੰਗ ਨਾ ਜਾਈ ਰਾਮ। ਮਾਤ ਪਿਤ ਮਾਤਾ ਪਿਤ ਭਾਈ ਸੁੱਤ ਚੁਤਰਾਈ ਸੰਗ ਨਾ ਸੰਪੈ ਨਾਰੇ। ਸਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ। ਆਦ ਪੁਰਖ ਇੱਕ ਚਲਤ ਦਿਖਾਇਆ

ਦਸ ਨਾਮ ਸੰਨਿਆਸੀਆਂ ਜੋਗੀ ਬਾਰਾਂ ਪੰਥ ਚਲਾਏ। ਬ੍ਰਾਹਮਣ ਬਹੁ ਪ੍ਰਕਾਰ ਕਰ ਸ਼ਾਸਤਰ ਵੇਦ ਪੁਰਾਣ ਲੜਾਏ। ਬ੍ਰਾਹਮਣ ਨੇ ਇੱਕ ਦੂਜੇ ਦੇ ਕਿਤਾਬ ਵੇਦ ਲਿਖਤੇ, ਇੱਕ ਦੂਜੇ ਦੇ ਉਲਟ, ਦੂਜਾ ਦੂਜੇ ਦੇ ਉਲਟ। ਆਪਸ ਵਿੱਚ ਮਨੁੱਖਤਾ ਦੀ ਝਗੜੀ, ਮਜ਼ਹਬਾਂ ਦੇ ਝਗੜੇ ਪਾ ਦਿੱਤੇ। ਹੋਰ ਉੱਠੇ ਤੰਤ ਮੰਤਰ ਸੈਨਾ ਕਰਾਮਾਤ ਕਾਲਕ ਲਫਟਾਏ। ਜੰਤਰ ਤੰਤਰ ਮੰਤਰ ਦੇਤੇ, ਕਰਾਮਾਤਾਂ ਸੁਣਾ ਦਿੱਤੀਆਂ। ਇੱਕ ਗੱਲ ਨੋਟ ਕਰਿਓ, ਜੇ ਅਸੀਂ ਇਹ ਆਖੇ ਨੇ ਗੁਰੂ ਨਾਨਕ ਸਾਹਿਬ ਕੋਲ ਕਰਾਮਾਤ ਸੀ ਤੇ ਅਸੀਂ ਉਹਨਾਂ ਨੂੰ ਛੋਟੇ ਕਰ ਰਹੇ ਹਾਂ, ਕਿਉਂਕਿ ਕਰਾਮਾਤ ਜਿਹੜੀ ਏ ਉਹ ਦੋ ਨੰਬਰ ਦੇ ਵਿਅਕਤੀ ਕੋਲੇ ਹੁੰਦੀ। ਇੱਕ ਨੰਬਰ ਦੇ ਕੋਲ ਮੁਅੱਜ਼ਾ ਹੁੰਦਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਕੋਲੇ ਭਾਈ ਗੁਰਦਾਸ ਜੀ ਨੇ ਸਿੱਖ ਸਿੱਧਾਂ ਨੂੰ ਆਖਿਆ ਸੀ, ਵਾਜੋ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਥੇ ਨਹੀਂ। ਤੇ ਜਿਹੜਾ ਨਾਮ ਹੈ ਨਾ ਉਹਦੇ ਵਿੱਚ ਪਤਾ ਨਹੀਂ ਕਰਾਮਾਤਾਂ ਦੇ ਸਮੁੰਦਰ ਪਏ ਨੇ, ਮੁਅੱਜ਼ਿਆਂ ਦੇ, ਇਸਤਰਾਜ ਦੇ, ਮਨੌਤ ਦੇ, ਪਤਾ ਨਹੀਂ ਕਿੰਨੀਆਂ ਬੇਅੰਤ ਬਖਸ਼ੀਆਂ ਪਈਆਂ ਨੇ। ਉਹਨਾਂ ਨੇ ਤੰਤਰ ਮੰਤਰ ਦੇਤੇ ਵੀ ਆਹ ਤੰਤਰ ਨਾਲ ਤੂੰ ਫਲਾਣੇ ਨੂੰ ਮਾਰ ਦੇਗਾ, ਆਹ ਤੰਤਰ ਨਾਲ ਫਲਾਣੇ ਨੂੰ ਫੇਲ ਕਰ ਦੇਗਾ। ਮਨ ਦਾ ਟਕਾ ਜਿਹੜਾ ਕਿਸੇ ਦਾ ਹੈ ਹੀ ਨਹੀਂ ਸੀ। ਕਲਯੁਗ ਅੰਦਰ ਭਰਮ ਭੁਲਾਏ, ਚੁਣੀਆਂ ਨੂੰ ਭਰਮਾਂ ਚ ਪਾ ਦਿੱਤਾ, ਲੋਕ ਭਰਮਾਂ ਚ ਪੈ ਗਏ। ਗੁਰੂ ਨਾਨਕ ਸਾਹਿਬ ਨੇ ਇਸ ਦੁਨੀਆਂ ਤੇ ਆ ਕੇ ਲੋਕਾਂ ਨੂੰ ਭਰਮਾਂ ਚੋਂ ਕੱਢਿਆ, ਊਚ ਨੀਚ ਚੋਂ ਕੱਢ ਕੇ ਆਖਿਆ ਇੱਕ ਦੇ। ਜੇ ਕੋਈ ਵੱਡਾ ਵੀ ਹੋ ਗਿਆ ਸੀ ਉਹਦੇ ਮਨ ਦਾ ਟਕਾ ਨਹੀਂ ਹੈ ਸੀ। ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਲਾਹੌਰ ਆਏ ਤੇ ਉਸ ਵੇਲੇ ਦੁਨੀ ਚੰਦ ਸਰਾਧ ਕਰਾ ਰਿਹਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੂੰ ਵੀ ਸੱਦਿਆ। ਜਦੋਂ ਉਹਦੇ ਘਰ ਦੇ ਕੋਲ ਗਏ ਤੇ ਝੰਡੇ ਝੂਲਣ ਪਏ, ਪੁੱਛਿਆ ਵੀ ਇਹ ਝੰਡੇ ਕਾਹਦੇ ਨੇ? ਆਖਿਆ ਮਹਾਰਾਜ ਇਹ ਜਿਹੜਾ ਲੱਖਪਤੀ ਵੇ ਉਹਦਾ ਇੱਕ ਝੰਡਾ ਹੁੰਦਾ, ਇਹਦੇ ਕੋਲ 7 ਲੱਖ ਨੇ, ਇਹਦੇ 7 ਝੰਡੇ ਝੂਲਦੇ ਪਏ। ਸਤਿਗੁਰ ਸਾਹਿਬ ਜੀ ਨੇ ਉੱਥੇ ਪਹਿਲਾਂ ਸਮਝਾਇਆ ਵੀ ਤੂੰ ਕੰਮ ਕਰ ਰਿਹਾ ਨਾ ਇਹ ਤੇਰੇ ਧਰਮ ਦੇ ਮੁਤਾਬਕ ਸਹੀ ਨਹੀਂ ਹੈਗਾ, ਆ ਮੈਂ ਤੇਰੇ ਮਨ ਨੂੰ ਸਮਝਾਵਾਂ। ਤੂੰ ਦੇ ਰਿਹਾ ਆਪਣੇ ਪਿੱਤਰਾਂ ਦੇ ਨਿਮਿੱਤ ਤੇ ਕਮਾਈ ਤੂੰ ਕਿਸੇ ਦੀ ਲੁੱਟ ਕੇ ਲੈ ਕੇ ਆ ਰਿਹਾ, ਹੱਕ ਕਿਸੇ ਦਾ ਲੈ ਕੇ ਆ ਰਿਹਾ, ਤੇ ਜੇ ਇਹ ਤੇਰਾ ਮਿਲ ਵੀ ਜਾਂਦਾ ਹੋਵੇ ਤੇ ਇਹ ਤੇ ਮਿਲੇਗਾ ਜਿਹਨੂੰ ਘਰ ਲੁੱਟ ਕੇ ਲੈ ਕੇ ਆਏ ਉਹਨਾਂ ਨੂੰ। ਜੇ ਮੁਹਾਕਾ ਕਰਮ ਹੋਏ, ਕਰਮ ਹੋਏ ਪਿਤਰੀ ਦੇ, ਅੱਗੇ ਵਸ ਜਾਣੀਏ ਪਿਤਰੀ ਚੋਰ ਕਰੇ। ਜਿਹੜਾ ਇਹ ਕਹਿੰਦਾ ਮੈਂ ਅੱਗੇ ਪਹੁੰਚਾ ਦਿਆਂਗਾ, ਗੁਰੂ ਨਾਨਕ ਸਾਹਿਬ ਕਹਿੰਦੇ ਵੱਢੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ ਜੋ ਖੱਟੇ ਘਾਲ ਜਿਹੜੇ ਆਪ ਕਮਾਈ। ਉਹਦੀਆਂ ਅੱਖਾਂ ਖੁੱਲ ਗਈਆਂ, ਸਤਿਗੁਰ ਸਾਹਿਬ ਜੀ ਨੇ ਉਹਨੂੰ ਦਿਖਾ ਤਾ ਪ੍ਰਤੱਖ ਤੌਰ ਤੇ ਕਿ ਆ ਦੇਖ ਤੇਰੇ ਬਾਪ ਨੂੰ ਜਿਹੜਾ ਉਹ ਨਹੀਂ ਮਿਲ ਰਿਹਾ, ਤੇਰੇ ਬਾਪ ਦਾ ਕੀ ਰੂਪ ਹੈ, ਤੇਰੇ ਬਾਪ ਦੀ ਅੰਤ ਸਮੇਂ ਇੱਛਾ ਕੀ ਸੀ। ਜਦੋਂ ਗੁਰੂ ਨਾਨਕ ਸਾਹਿਬ ਕੋਲੋਂ ਅਲਾਹੀ ਬਚਨ ਸੁਣੇ ਨਾ ਤੇ ਉਸੇ ਜੁਣੀ ਚੰਦ ਦਾ ਮਨ ਟਿਕ ਗਿਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਫਰਮਾਇਆ ਮੇਰਾ ਮਨੋ ਮੇਰਾ ਮਨ ਮਾਨਿਆ, ਮੇਰੇ ਮਨ ਨੇ ਹੁਣ ਮੰਨ ਲਿਆ ਹੈ। ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਬਚਨ ਫਰਮਾਇਆ ਹੈ ਮੈਂ ਉਹਨੂੰ ਮੰਨ ਲਿਆ। ਤੇ ਯਾਦ ਰੱਖਿਓ ਜਦੋਂ ਮਨ ਗੁਰੂ ਨਾਲ ਮੰਨ ਜਾਵੇ

ਉਦੋਂ ਦੁਨੀ ਦੀ ਦੁਨੀਆਂ ਦੀ ਬਿਰਤੀ ਵਾਲੇ ਮਨ ਪ੍ਰਵਾਹ ਨਹੀਂ ਕਰਦਾ। ਕਹੇ ਕਬੀਰ ਜਬ ਜਾਣੇ ਆ, ਜਬ ਜਾਣਿਆ ਤੋ ਮਨ ਮਾਨੇ ਆ, ਮਨ ਮਾਨੇ ਲੋਗ ਨਾ ਪਤੀਜੇ, ਨਾ ਪਤੀਜੇ ਤੋ ਕਿਆ ਕੀਜੇ। ਉਦੋਂ ਹੋਰ ਕਹਿੰਦਾ ਦੁਨੀਆਂ ਦੀ ਬਿਰਤੀ ਵਾਲੇ, ਭਾਈ ਨਹੀਂ ਪਤੀਜੇ ਨਾ ਪਤੀਜੋ, ਮੈਨੂੰ ਸੱਚ ਦਾ ਰਸਤਾ ਜਿਹੜਾ ਹੈਗਾ ਹੈ ਉਹ ਮੈਨੂੰ ਗੁਰੂ ਨੇ ਵਿਖਾ ਦਿੱਤਾ ਹੈ, ਹੁਣ ਮੈਂ ਗੁਰੂ ਦੇ ਰਸਤੇ ਚੱਲਾਂਗਾ। ਤੂੰ ਕਹਿੰਦਾ ਮੇਰੇ ਮਨ ਐਸੀ ਭਗਤ ਬਣ ਆਈ, ਕਹਿੰਦਾ ਹੁਣ ਮੇਰੇ ਮਨ ਵਿੱਚ ਤੇ ਐਸੀ ਭਗਤੀ ਬਣ ਗਈ, ਮੇਰਾ ਮਨ ਇਹੋ ਜਿਹਾ ਬਨ ਬਣ ਗਿਆ, ਹੋ ਹਰ ਬਿਨ ਖਿੰਨ ਪਲ ਰਹਿ ਨਾ ਸਕੋ, ਮੈਂ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ ਇੱਕ ਖਿੰਨ ਨਹੀਂ ਰਹਿ ਸਕਦਾ, ਜਿਉ ਜਲ ਬਿਨ ਮੀਨ ਮਰ ਜਾਈ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਏ ਇਉਂ। ਜੇ ਤੁਸੀਂ ਆਖੋ ਕਿ ਮੈਂ ਲੋਕਾਂ ਨੂੰ ਡੀਕਾਂ, ਲੋਕ ਆਉਣਗੇ ਮੈਂ ਵਿਖਾਵਾਂਗਾ ਭਗਤੀ ਕਰਾਂਗਾ, ਕਬ ਕਹੋ ਲੋਗਣ ਕੋ ਪਤੀਆਏ, ਕਦੋਂ ਲੋਕਾਂ ਨੂੰ ਪਟਾਵਾਂਗਾ, ਲੋਕ ਪਤੀਣੇ ਨਾ ਪਤ ਹੋਏ। ਸੰਸਾਰ ਦੀ ਬਿਰਤੀ ਵਾਲਿਆਂ ਨੂੰ ਪਤਿਆਉਣ ਦੇ ਉੱਤੇ ਉਹ ਭਗਤੀ ਨਹੀਂ ਹੋ ਸਕਦੀ। ਸੰਸਾਰ ਤੇ ਅੱਜ ਮਤਲਬ ਮਿਲਿਆ ਤੇ ਹੈ, ਕੱਲ ਨਾ ਮਿਲਿਆ ਤੇ ਨਾ ਸੀ। ਜਨ ਨਾਨਕ ਹਰ ਹਿਰਦੇ ਸਭ ਧਿਆਵੋ, ਜੈ ਜੈਕਾਰ ਕਰੇ ਸਭ ਕੋਈ। ਹੁਣ ਦੁਨੀ ਚੰਦ ਦਾ ਮਨ ਮੰਨ ਗਿਆ ਹੈ ਵੀ ਜਿਹੜਾ ਨਾਮ ਗੁਰੂ ਨਾਨਕ ਸਾਹਿਬ ਮਹਾਰਾਜ ਨਾਮ ਸਿਖਾਈ ਰਾਮ, ਇਹ ਨਾਮ ਸਹਾਈ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਨੇ ਇੱਕ ਇਲਾਹੀ ਬਚਨ, ਦੋ ਬਚਨ ਉਹਨਾਂ ਦੇ, ਇੱਕ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਬਨਾਰਸ ਗਏ ਕਾਂਚੀ ਦੇ ਵਿੱਚ, ਤੇ ਜਿਹੜੇ ਉੱਥੇ ਦੇ ਸਾਧ ਸੀ ਨਾ ਉਹਨਾਂ ਨੂੰ ਬਹੁਤ ਗੁੱਸਾ ਸੀ ਗੁਰੂ ਨਾਨਕ ਦੇ ਘਰ ਦੇ ਉੱਤੇ। ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਆਏ ਆ, ਤੇ ਉਹ ਸਾਰੀ ਜੁੰਡਲੀ ਇਕੱਠੀ ਹੋ ਕੇ ਆਈ। ਹਾਂ, ਗੁਰੂ ਨਾਨਕ ਦਾ ਘਰ ਜਿਹੜਾ ਹੈ ਨਾ ਉਹ ਬੁਲਾਉਂਦਾ ਸਤਿਕਾਰ ਨਾਲ, ਗੁਰੂ ਤੇਗ ਬਹਾਦਰ ਸਾਧੋ ਮਨ ਕਾ ਮਾਨ ਤਿਆਗੋ, ਆਖਿਆ ਸਾਧੇ ਪਰ ਆਖਿਆ ਸੱਚੇ ਕਿ ਤੁਸੀਂ ਆਪਣੇ ਮਨ ਵਿੱਚ ਹੰਕਾਰ ਚ ਕੀ ਫਿਰਦੇ ਜੇ ਕਿ ਅਸੀਂ ਸਾਧ ਹਾਂ, ਅਸੀਂ ਬਹੁਤ ਵੱਡੇ ਹਾਂ, ਏਡੇ ਵੱਡੇ ਹਾਂ। ਪਰ ਸਾਹਿਬ ਜੀ ਕਹਿਣ ਲੱਗੇ ਇਹ ਵੱਡੇ ਹੋਣਾ ਹੀ ਤੇ ਹੰਕਾਰ ਹੈਗਾ ਵੇ ਵੀ ਅਸੀਂ ਬਹੁਤ ਵੱਡੇ ਹਾਂ। ਫਿਰ ਤੁਹਾਡੀ ਅੰਦਰ ਦੀ ਬਿਰਤੀ ਹੋਰ ਵੀ ਖਿੰਡੀ ਹੋਈ, ਕਾਮ ਕ੍ਰੋਧ ਸੰਗਤ ਤੁਰਜਣ ਕੀ, ਤਾਂ ਤੇ ਅਹਿੰਸ ਭਾਕੋ, ਆਹ ਮਾੜੇ ਕੰਮ ਛੱਡੋ। ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਬਚਨ ਹੋਰ ਆਖਿਆ ਵੀ ਤੁਹਾਡੇ ਕੋਲ ਆਪਣਾ ਮਨ ਕੰਟਰੋਲ ਚ ਨਹੀਂ ਹੈਗਾ, ਸਾਧੋ ਇਹੋ ਮਨ ਗਹਿਓ ਨਾ ਜਾਈ, ਤੁਹਾਡੇ ਕੋਲ ਇਹ ਮਨ ਪਕੜਿਆ ਨਹੀਂ ਗਿਆ। ਕਿਉਂ ਨਹੀਂ ਪਕੜਿਆ ਗਿਆ, ਮਨ ਕਿਉਂ ਟਿਕਿਆ, ਚੰਚਲ ਤ੍ਰਿਸ਼ਨਾ ਸੰਗ ਵਸਤ ਹੈ ਜਾਂ ਤੇ ਥਿਰ ਨਾ ਰਹਾਈ, ਤੁਹਾਡੇ ਅੰਦਰ ਜਿਹੜੀ ਹੈ ਨਾ ਉਹ ਤ੍ਰਿਸ਼ਨਾ ਲੱਗੀ ਹੋਈ। ਯਾਦ ਰੱਖਿਓ ਜੇ ਕਿ ਅਸੀਂ ਮਾਇਆ ਜਿਹੜੀ ਹੈ ਨਾ ਕਰਾਂਸੀ ਨੂੰ ਸਮਝੀ ਬੈਠੇ ਹਾਂ। ਸਤਿਗੁਰ ਸਾਹਿਬ ਜੀ ਨੇ ਇਸੇ ਫਰਮਾਨ ਦੇ ਵਿੱਚ ਹੀ ਅੱਗੇ ਹਉਮੇ ਮਮਤਾ ਮਾਇਆ ਸੰਗ ਨਾ ਜਾਈ ਰਾਮ, ਮਾਇਆ ਤ੍ਰਿਸ਼ਨਾ ਹੈ ਨਾ ਹੀ ਕਰੰਸੀ ਮਾਇਆ ਹੈ। ਤ੍ਰਿਸ਼ਨਾ ਹੋਵੇ ਤੇ ਧੀਆਂ ਪੁੱਤਰ ਵੀ ਮਾਇਆ ਹੈ, ਮਨ ਦਾ ਟਿਕਾ ਹੋਵੇ ਤੇ ਧੀਆਂ ਪੁੱਤਰ ਵੀ ਮਾਇਆ ਨਹੀਂ ਹੈ। ਜੇ ਆਖਿਆ ਸਾਧੋ ਤ੍ਰਿਸ਼ਨਾ ਤੁਹਾਡੇ ਅੰਦਰ ਲੱਗੀ ਹੋਈ ਹੈ, ਉਹ ਹਰ ਕੇ ਤੁਹਾਡੇ ਕੋਲ ਮਨ ਦਾ ਟਿਕਾ ਨਹੀਂ, ਤੁਹਾਡਾ ਮਨ ਅਜੇ ਤੱਕ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਮੰਨਿਆ ਨਹੀਂ ਗਾ, ਤੇ ਤ੍ਰਿਸ਼ਨਾ ਕਿਵੇਂ ਜਾਏਗੀ। ਜਿਹੜੀ ਮਨ ਨੂੰ ਬਿਮਾਰੀ ਲੱਗੀ ਹੈ ਪਹਿਲਾਂ ਉਹਦਾ ਇਲਾਜ ਕਰਨਾ ਪਏਗਾ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਜਿਹੜੀ ਤ੍ਰਿਸ਼ਨਾ ਹੈ ਉਹ ਨਾਮ ਨਾ ਬੁਝਣੀ ਹੈ, ਤੇ ਜਿਹੜਾ ਗੁਰੂ ਕੋਲੇ ਆਇਆ ਉਹਨੂੰ ਇਹ ਪਤਾ ਲੱਗ ਗਿਆ
ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ ਹਰ ਕੋ ਨਾਮ ਸਦਾ ਸੁਖਦਾਈ। ਸਾਹਿਬ ਜੀ ਕਹਿੰਦੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜਿਹੜਾ ਹੈ ਉਹ ਸਦਾ ਸੁਖੀ ਰੱਖਣ ਵਾਲਾ, ਕਿ ਜੇ ਕਿਸੇ ਦੀ ਆਸ ਰੱਖੇਗਾ ਓਨੇ ਚਿਰ ਤੂੰ ਆਖੇ ਵੀ ਮੈਂ ਮੇਰਾ ਕੋਈ ਮਨ ਟਿਕ ਜਾਵੇ ਮੈਂ ਕਿਤੇ ਪਾਰ ਲੱਗ ਜਾਣੀ, ਜਾਂ ਕੋ ਸਿਮਰ ਅਜਾਮਲ ਉਦਰਿਓ ਗਣਕਾ ਹੂੰ ਗਤ ਪਾਈ। ਉਹ ਦੇਖ ਨਾਮ ਦੇ ਨਾਲ ਅਜਾਮਲ ਉਦਰਿਆ ਤੇ ਅਜਾਮਲ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ। ਉਹ ਦੇਖ ਗਣਕਾ ਜਿਹੜੀ ਏ ਉਹ ਨਾਮ ਨਾ ਲੱਗੀ ਏ ਤੋਤੇ ਨੂੰ ਨਾਮ ਪੜਾਉਂਦੀ ਏ ਤੇ ਉਹ ਦੇਖ ਉਸ ਗਣਕਾ ਦਾ ਪਾਰ ਉਤਾਰਾ ਹੋ ਗਿਆ। ਪੰਚਾਲੀ ਕੋ ਰਾਜ ਸਭਾ ਮੇ ਰਾਮ ਨਾਮ ਸੁਧ ਆਈ। ਦ੍ਰੋਪਦੀ ਪੰਚਾਲ ਦੇਸ਼ ਦੀ ਲੜਕੀ ਸੀ, ਇਸ ਕਰਕੇ ਜਦੋਂ ਉਹਨੇ ਦੂਜਿਆਂ ਦਾ ਆਸਰਾ ਤੱਕਿਆ ਉਹਨੂੰ ਕੋਈ ਬਚਾਉਣ ਵਾਲਾ ਨਹੀਂ ਸੀਗਾ। ਅਸੀਂ ਕਈ ਵਾਰੀ ਅਣਜਾਣ ਪੁਣੇ ਚ ਗੁਰੂ ਕੀ ਬਾਣੀ ਦੀ ਵਿਚਾਰ ਨਹੀਂ ਕਰਦੇ, ਲੇਕਿਨ ਇਲਾਹੀ ਬਾਣੀ ਤੇ ਟਕੇ ਤੇ ਲਿਖਾਰੀ ਤੇ ਭਰੋਸਾ ਹੁੰਦਾ ਹੈ, ਗੁਰੂ ਕੀ ਬਾਣੀ ਤੇ ਭਰੋਸਾ ਨਹੀਂ। ਸਾਹਿਬ ਜੀ ਕਹਿੰਦੇ ਉਹਨੂੰ ਨਾਮ ਦੀ ਯਾਦ ਆਈ ਏ, ਜਦੋਂ ਨਾਮ ਜੀ ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ ਸ਼ੀਨਤ ਬਸਤਰ ਦੀਨ ਬਹੁ ਸਾਜ ਹਰ ਕੋ ਨਾਮ ਸਦਾ ਸੁਖਦਾਈ। ਜਿਹੇ ਨਰ ਕਿਰਪਾ ਨਸ ਗਾਇਓ ਤਾਂ ਕੋ ਭਇਓ ਸਹਾਈ। ਸਾਹਿਬ ਜੀ ਕਹਿੰਦੇ ਜਿਨ੍ਹੇ ਨਾਮ ਦੇ ਰਾਹੀਂ ਉਹਦਾ ਜਸ ਗਾਉਣਾ ਕੀਤਾ ਹੈ, ਨਾਮੀ ਨੂੰ ਉਸ ਜਿਹਨੇ ਉਹਦਾ ਨਾਮ ਦੇ ਉਹ ਸਹਾਈ ਹੋਇਆ ਵਾਹਿਗੁਰੂ ਅਕਾਲ ਪੁਰਖ ਜਿਹਨੇ ਉਹਦਾ ਨਾਮ ਦਾ। ਕਹੋ ਨਾਨਕ ਮੈਂ ਇਹੀ ਭਰੋਸੇ ਗਹੀ ਆਣ ਸਰਨਾਈ। ਮੇਰਾ ਮਨੋ ਮੇਰਾ ਮਨ ਮਾਨਿਆ ਨਾਮ ਸਿਖਾਈ ਰਾਮ ਹਉਮੈ ਮਮਤਾ ਮਾਇਆ ਸੰਗ ਨ ਜਾਈ ਰਾਮ। ਜਿਹੜੀ ਤੇਰੀ ਮਮਤਾ ਕੀ ਏ ਤ੍ਰਿਸ਼ਨਾ, ਤੇ ਨਾਮ ਲਿਆ ਨੀ ਤੇ ਤ੍ਰਿਸ਼ਨਾ ਬੁੱਝ ਨੀ ਸਕਦੀ। ਨਾਮ ਲਿਆ ਮਹਾਂ ਸੰਤੋਖ ਹੋਵੇ ਗੁਰ ਬਚਨੀ ਪ੍ਰਭ ਸੋ ਲਾਗੇ ਪੂਰਨ ਧਿਆਨ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨਾਮ ਤੋਂ ਬਿਨਾਂ ਜਿਨ੍ਹਾਂ ਕੋਲੇ ਨਾਮ ਨਹੀਂ ਸੀ ਗੱਲਾਂ ਬਹੁਤ ਕਰਨ ਵਾਲੇ ਸੀਗੇ। ਤ੍ਰਿਸ਼ਨਾ ਅਗਨ ਜਲੇ ਸੰਸਾਰਾ, ਇੱਥੇ ਸੰਸਾਰ ਦਾ ਅਰਥ ਹੈ ਕਿ ਜਿਨ੍ਹਾਂ ਦੀ ਫਿਰਤੀ ਸੰਸਾਰੀ ਸੀ ਕਿ ਮੈਂ ਸਿਆਣਾ ਵਾਂ ਮੈਂ ਆਹ ਕਰ ਲਵਾਂਗਾ, ਜਿਹਨੇ ਆਖਿਆ ਕਿ ਮੈਂ ਆਪਣੀ ਮੱਤ ਨਹੀਂ ਛੱਡਣੀ ਉਹ ਗੁਰੂ ਕੀ ਮੱਤ ਦੀ ਮੈਨੂੰ ਲੋੜ ਨਹੀਂ। ਸਾਹਿਬ ਜੀ ਨੇ ਤਾਂ ਹੀ ਆਖਿਆ ਸੀ ਇੱਕ ਹੁੰਦਾ ਇਆਣੇ ਤੇ ਇੱਕ ਹੁੰਦਾ ਇਆਨੇ, ਇਆਣਾ ਹੁੰਦਾ ਬੱਚਾ ਤੇ ਇਆਨੇ ਹੁੰਦੇ ਬੇਸਮਝ। ਸਾਹਿਬ ਗੁਰ ਕੀ ਮੱਤ ਤੂੰ ਲੈ ਇਆਨੇ, ਇਹ ਬੇਸਮਝ ਤੂੰ ਆਪਣੀ ਮੱਤ ਨਾਲ ਪਾਰ ਨਹੀਂ ਲੱਗ ਸਕਦਾ। ਭਗਤ ਬਿਨਾ ਬੋ ਡੂਬੇ ਸਿਆਣੇ, ਉਹਦੇ ਨਾਮ ਬਿਨਾ ਭਗਤੀ ਨਹੀਂ ਹੈਗੀ ਤੇ ਉਹ ਤੋਂ ਬੜਾ ਬੜੇ ਸਿਆਣੇ ਜਿਹੜੇ ਆ ਨਾ ਉਹ ਡੁੱਬ ਗਏ ਨੇ, ਉਹਨਾਂ ਨੂੰ ਮਮਤਾ ਖਾ ਗਈ। ਤ੍ਰਿਸ਼ਨਾ ਅਗਨ ਜਲਾ ਸੰਸਾਰਾ, ਇਹਦੇ ਸੰਸਾਰ ਦੀ ਬਿਰਤੀ ਵਾਲੇ ਕੁਛ ਭੁਲੇਖਾ ਰਹਿ ਜਾਣਾ ਸੀ, ਭਾਈ ਸਾਹਿਬ ਨੇ ਭੁਲੇਖੇ ਕੱਢਤੇ ਵੀ ਜਿਹੜੇ ਕਾਜੀ ਸੀ ਜਿਹੜੇ ਪੰਡਿਤ ਸੀ ਜਿਹੜੇ ਧਿਆਨ ਟਿਕਾਉਂਦੇ ਸੀਗੇ ਉਹਨਾਂ ਨੇ ਕਹਿਣਾ ਸਾਨੂੰ ਨਹੀਂ ਆਖਿਆ, ਪਰ ਭਾਈ ਗੁਰਦਾਸ ਜੀ ਨੇ ਸ਼ੰਕਾ ਹੀ ਕੱਢ ਦਿੱਤਾ। ਤ੍ਰਿਸ਼ਨਾ ਅਗਨ ਜਲੈ ਸੰਸਾਰਾ, ਗਿਆਨੀ ਧਿਆਨੀ ਕਾਜੀ ਪੰਡਿਤ ਸਭ ਜਲ ਜਾਇਤ ਹੈ। ਜਿਹੜੇ ਬੜੇ ਬੜੇ ਵੇਦ ਸ਼ਾਸਤਰ ਪੜ੍ਹੇ ਸੀ, ਜਵਾਨੀ ਕੰਠ ਸੀ ਜਿਨ੍ਹਾਂ ਨੂੰ, ਤੇ ਉਹ ਗਿਆਨੀ
ਜਿਹੜੇ ਬੜਾ ਬੜਾ ਆਪਣੀਆਂ ਅੱਖਾਂ ਬੰਦ ਕਰਕੇ ਧਿਆਨ ਟਿਕਾਉਣ ਵਾਲੇ ਸੀ, ਲੇਕਿਨ ਧਿਆਨ ਟਿਕਾਇਆ ਕਾਹਦੇ ਵਾਸਤੇ ਸੀ ਕਿ ਮੇਰੀ ਪੂਜਾ ਪ੍ਰਿਸ਼ਠਾ ਕਿੰਨੀ ਹੁੰਦੀ, ਮੈਨੂੰ ਧਨ ਦੌਲਤ ਕਿੰਨਾ ਆਉਂਦਾ। ਗੁਰੂ ਨਾਨਕ ਸਾਹਿਬ ਨੇ ਜਗਨਨਾਥਪੁਰੀ ਦੇ ਵਿੱਚ ਇਹ ਪ੍ਰਤੱਖ ਕੌਤਕ ਵੀ ਦਿਖਾਇਆ ਸੀ ਕਿ ਜਦੋਂ ਪੰਡਿਤ ਆਪਣੇ ਸਾਹਮਣੇ ਗਾਗਰ ਦਾ ਮੂੰਹ ਸੋੜਾ ਰੱਖ ਅੱਖਾਂ ਬੰਦ ਕਰਦਾ ਸੀ ਤੇ ਉਹਦੇ ਵਿੱਚ ਕੋਈ ਰੁਪਈਆ ਪਾਉਂਦਾ ਸੀ, ਧਿਆਨ ਖੁੱਲਦਾ ਸੀ, ਪੁੱਛਦਾ ਸੀ ਤੇ ਕਹਿਣ ਲੱਗੇ ਵੀ ਪੰਡਿਤ ਜੀ ਮੇਰੇ ਮਾਂ ਪਿਓ ਕਿੱਥੇ ਨੇ, ਸ਼ਿਵਪੁਰੀ, ਫਿਰ ਕਹਿਣਾ ਬ੍ਰਹਮਪੁਰੀ, ਵਿਸ਼ਨਪੁਰੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਲੋਟਾ ਚੁਕਾਇਆ, ਉਹਦੇ ਪਿਛਲੇ ਪਾਸੇ ਰੱਖਾ ਦਿੱਤਾ। ਹੁਣ ਧਿਆਨੀ ਹੈ ਨਹੀਂ ਸੀ, ਧਿਆਨ ਟਿਕਾ ਰਿਹਾ, ਦਿਖਾ ਰਿਹਾ ਮੈਂ ਧਿਆਨੀ ਆ। ਉਹ ਲੋਕ ਜਦੋਂ ਹੈਰਾਨ ਹੋਇਆ ਮੇਰਾ ਲੋਟਾ ਕਿੱਥੇ, ਗੁਰੂ ਨਾਨਕ ਸਾਹਿਬ ਕਹਿੰਦੇ ਅਸੀਂ ਦੱਸ ਦਿਆਂਗੇ। ਪਹਿਲਾਂ ਇਹ ਦੱਸੋ ਤੁਸੀਂ ਸ਼ਿਵਪੁਰੀ ਗਏ ਸੀ, ਬ੍ਰਹਮਪੁਰੀ ਗਏ ਸੀ, ਇੰਦਰਪੁਰੀ ਗਏ ਸੀ? ਕਹਿੰਦੇ ਹਾਂਜੀ। ਐਡਾ ਦੇਖਦਾ ਕਹਿੰਦੇ ਲੋਟਾ ਪਿਛਲੇ ਪਾਸੇ ਨਹੀਂ ਸੀ, ਕਾਲ ਨਾ ਹੀ, ਯੋਗ ਨਾ ਹੀ, ਨਾ ਹੀ ਸਤਕਾ ਢੱਬ, ਥਾਨਿਸ਼ਟ ਜੱਗ ਭ੍ਰਿਸ਼ਟ ਹੋਏ ਡੂਬਤਾ ਇਵ ਜੱਗ। ਉਹ ਧਿਆਨੀ, ਗਿਆਨੀ, ਧਿਆਨੀ, ਕਾਜੀ, ਭਾਈ ਗੁਰਦਾਸ ਜੀ ਕਾਜੀ ਹੋਏ, ਰਿਸ਼ਵਤੀ ਵੱਡੀ ਲੈ ਕੇ ਹੱਕ ਗੁਆਏ, ਉਹਨਾਂ ਦੇ ਆਪਣੇ ਮਨ ਮਾਇਆ ਦੇ ਵਿੱਚ ਫਸੇ ਹੋਏ ਸੀ। ਪੰਡਿਤ ਜਿਹੜੇ ਬੜੇ ਬੜੇ ਵਿਦਵਾਨ ਕਹਾਉਂਦੇ ਸੀ ਆਪਣੇ ਆਪ ਨੂੰ, ਉਹ ਮਾਇਆ ਤੱਕ ਸੀਮ ਸੀ ਤ੍ਰਿਸ਼ਨਾ, ਉਹਨਾਂ ਨੂੰ ਵੀ ਲੱਗੀ ਹੋਈ ਸੀ। ਮਹਾਮਾਈ ਸਭ ਜਗਤ ਪਰਛਾਈ, ਕਹਿੰਦੇ ਇਹ ਤ੍ਰਿਸ਼ਨਾ ਜਿਹੜੀ ਸੀਗੀ ਸਾਰੇ ਦੇ ਉੱਤੇ ਚਿੰਬੜੀ ਹੋਈ ਸੀ। ਸਤਿਗੁਰ ਸਾਹਿਬ ਜੀ ਨੇ ਵੀ ਅਲਾਹੀ ਬਾਣੀ ਚ ਬਚਨ ਫਰਵਾਏ, ਮਾਇਆ ਮਮਤਾ ਮੋਹਣੀ, ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿੱਤ ਲਾਇਆ, ਜਿਨੇ ਸੱਚੇ ਨਾਮ ਚਿੱਤ ਲਾਇਆ ਉਹ ਤਾਂ ਬਚਿਆ, ਤੇ ਜਿਨੇ ਆਪਣਾ ਆਪ ਦਿਖਾਇਆ ਉਹ ਮਨਮੁਖ ਉਹਨੂੰ ਖਾ ਗਈ। ਮਹਾਮਾਈ ਸਭ ਜਗਤ ਪਰਛਾਈ, ਵਿਣ ਦੰਤਾਂ ਸਭ ਜਗ ਖਾਈਅਤ ਹੈ, ਕਹੀ ਦੰਦਾਂ ਤੋਂ ਬਿਨਾਂ ਸਾਰਿਆਂ ਨੂੰ ਖਾ ਗਈ। ਯਕੇ ਮੁਰਗ ਦੀਦਮ, ਯਕੇ ਇੱਕ ਮੁਰਗ ਪੰਛੀ, ਦੀਦਮ ਮੈਂ ਵੇਖਿਆ, ਨਾ ਪਾਉ ਨਾ ਪਰ, ਉਸ ਪੰਛੀ ਦੇ ਨਾ ਪੈਰ ਨੇ, ਨਾ ਖੰਭ ਨੇ, ਨਾ ਅਜਸ਼ਿਕ, ਨਾ ਉਹਦਾ ਕੋਈ ਮਾਸ ਹੈ, ਨਾ ਮਾਦਰ, ਨਾ ਪਿਦਰ ਪਿਸਰ, ਉਹਦਾ ਕੋਈ ਪਿਓ ਨਹੀਂ, ਉਹਦਾ ਕੋਈ ਮਾਂ ਨਹੀਂ, ਨਾ ਬਰੇ ਅਸਮਾਨ ਜਮੀਨ, ਨਾ ਅਸਮਾਨ ਚ ਰਹਿੰਦਾ ਹੈ, ਨਾ ਜ਼ਮੀਨ ਤੇ, ਹਮੇਸ਼ਾ ਖੁਰਦੇ ਗੋਸ਼ਤ ਆਦਮੀ, ਆਦਮੀ ਦਾ ਜਨਮ ਖਾਂਦਾ ਹੈ। ਤ੍ਰਿਸ਼ਨਾ ਧਰਮ ਦਿਆਂ ਲੋਕਾਂ ਨੇ ਇਹ ਆਵਾਜ਼ ਦਿੱਤੀ ਹੈ ਕਿ ਮਾਇਆ ਹੈ ਉਹ ਤ੍ਰਿਸ਼ਨਾ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਗੁਜਰਾਤ ਗਏ, ਹੁਣ ਜਿਹਨੂੰ ਮਾਇਆ ਚਿੰਬੜੀ ਹੋਈ ਸੀ ਉਹ ਕਹਿੰਦਾ ਗੁਰੂ ਹਰਗੋਬਿੰਦ ਸਿੰਘ ਨੂੰ ਮਾਇਆ ਚਿੰਬੜੀ ਹੈ। ਉਹ ਸ਼ੇਰ ਦੀ ਸਵਾਰੀ ਕਰਦਾ ਸੀ, ਕੁੜੀਆਂ ਸਿੱਧੀਆਂ ਹੋਣਗੀਆਂ, ਹੱਥ ਵਿੱਚ ਸੱਪ ਦਾ ਕੋਰੜਾ ਰੱਖਦਾ ਸੀ। ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਕਹਿਣ ਲੱਗਾ ਇਹ ਕਿੱਥੋਂ ਦੇ ਫਕੀਰ ਹੋਏ, ਇਹ ਕਿੱਥੋਂ ਦੇ ਪੀਰ ਹੋਏ, ਹਿੰਦੂ ਕੀ ਤੇ ਪੀਰੀ ਕੀ, ਔਰਤ ਕੀ ਤੇ ਫਕੀਰੀ ਕੀ, ਪੁੱਤਰ ਕੀ ਤੇ ਵਿਰਾਗ ਕੀ, ਦੌਲਤ ਕੀ ਤੇ ਤਿਆਗ ਕੀ, ਆਰਫ ਕੀ ਤੇ ਦੁਨੀਆਦਾਰ ਕੀ, ਮਜ਼ਹਬ ਕੀ ਤੇ ਸਚਿਆਰ ਕੀ, ਮਾਰੂ ਥਲ ਕੀ ਤੇ ਆਪ ਕੀ। ਉਹਨੇ ਇੰਨੇ ਸਵਾਲ ਕੀਤੇ ਵੀ ਇਹ ਮਾਇਆ ਚ ਫਸਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਨੇ ਆਖਿਆ ਮਾਇਆ ਤੂੰ ਫਸਿਆ ਹੈ, ਸਾਨੂੰ ਉਹਦੇ ਨਾਲ ਕਿਸੇ ਨੂੰ ਪਾ ਨਹੀਂ, ਦੌਲਤ ਗੁਜਰਾਨ ਹੈ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਕਰਨੀ ਪ੍ਰਧਾਨ ਹੈ, ਪੀਰੀ ਨਾ ਹਿੰਦੂ ਨਾ ਮੁਸਲਮਾਨ ਹੈ, ਆਰਫ ਵਿਚਾਰ ਹੈ, ਮਜ਼ਹਬ ਸੁਧਾਰ ਹੈ, ਪੁਜਾਰੀ ਸਚਿਆਰ ਹੈ, ਮਾਰੂ ਥਲ ਚ ਆਪ
ਕੁਦਰਤ ਕਰਤਾਰ ਹੈ, ਮਾਰੂ ਥੱਲੇ ਚ ਪਾਣੀ ਕਹਿਣਾ ਉਹਦੀ ਮਰਜ਼ੀ ਹੈ। ਸਾਹਿਬ ਜੀ ਨੇ ਆਖਿਆ ਤੁਸੀਂ ਕੀ ਲੱਗਾ ਹੋਇਆ ਵੇ, ਮਹਾਮਾਈ ਸਭ ਜਗਤ ਪਰਛਾਈ, ਵਿਣ ਦੰਤਾਂ ਸਭ ਜਗ ਖਾਈਅਤ ਹੈ। ਹੁਣ ਕਰਦੇ ਕੀ ਸੀ, ਨਾਮ ਹੈ ਨੀ ਸੀ ਕੋਲੇ, ਨਾਮ ਗੁਰੂ ਨਾਨਕ ਨੇ ਦਿੱਤਾ ਹੈ। ਤੀਰਥ ਬਰਤ ਪੂਜਾ, ਵੀ ਤੀਰਥਾਂ ਤੇ ਜਾਣਾ ਸੀ, ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਹੁਣ ਵੀ ਇਉਂ ਕਰਦੇ ਆ, ਵਰਤ ਰੱਖ ਲੇ, ਪੂਜਾ ਜੀ ਮੈਂ ਫੁੱਲ ਚੜਾ ਦਿੱਤੀ ਹੈ, ਪੁੰਨ ਦਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਫਰਮਾਤਾ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫੁੱਲ ਜਾਤੇ ਜਿਉਂ ਕੁੰਚਰ ਇਸ਼ਨਾਨ। ਵੀ ਸੱਜਣਾ ਇਹ ਸਭ ਤਾਂ ਕੀ ਹੀ ਰਈਅਤ ਹੈ, ਇਹ ਤ੍ਰਿਸ਼ਨਾ ਦੀ ਰਈਅਤ ਹੈ, ਫਿਰ ਤੂੰ ਕਿਵੇਂ ਬਚੇ। ਆਦ ਕੇ ਵਿਆਦ ਕੇ ਉਪਾਦ ਕੇ ਤ੍ਰੈ ਦੋਖ ਉੱਤੇ, ਕਹਿੰਦੇ ਤਿੰਨੀ ਦੁੱਖ ਚ ਮੁੜਦੇ ਆ, ਇੱਕ ਆਦੀ ਨੇ, ਇੱਕ ਵਿਆਦੀ ਨੇ, ਇੱਕ ਉਪਾਦੀ ਨੇ, ਇਹ ਤਿੰਨ ਲੱਗਦੇ ਆ। ਤਿੰਨਾਂ ਦਾ ਇਲਾਜ ਕੀ ਏ, ਏਕ ਤੇਰੋ ਨਾਮ ਹੀ ਬਚਾਈਅਤ ਹੈ। ਉਹ ਸਾਡੇ ਕੋਲ ਹੈ ਨੀ, ਜੇ ਉਹ ਹੈ ਨੀ ਤੇ ਸਾਹਿਬ ਜੀ ਕਹਿੰਦੇ ਫਿਰ ਮਾਤਾ ਪਿਤ ਭਾਈ ਸੁੱਤ ਚਤੁਰਾਈ, ਸੰਗ ਨਾ ਸੰਪੈ ਨਾਰੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਤਲੰਗ ਰਾਗ ਦਾ ਪਹਿਲਾ ਸ਼ਬਦ, ਦੁਨੀਆ ਮੁਕਾਮੇ ਫਾਨੀ, ਕਹਿ ਤੂੰ ਦੁਨੀਆ ਨੂੰ ਮੁਕਾਮ ਮੰਨੀ ਬੈਠਾ, ਸੱਚ ਮੰਨੀ ਬੈਠਾ, ਅਟਲ ਸੱਚਾਈ ਏ ਵੀ ਸਾਰਿਆਂ ਨੇ ਜਾਣਾ, ਤੇ ਝੂਠਾ ਭਰੋਸਾ ਏ ਕਿ ਅਸੀਂ ਇਸ ਗੱਲ ਨੂੰ ਮੰਨਿਆ ਹੀ ਨਹੀਂ ਹੈਗਾ। ਧੰਨ ਗੁਰੂ ਨਾਨਕ ਸਾਹਿਬ ਦੁਨੀਆਂ ਦਾ ਜੋ ਕੁਛ ਤੈਨੂੰ ਦਿਸ ਰਿਹਾ ਜਦ ਜਾਣ ਵਾਲਾ, ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ, ਤਹਿਕੀਕ ਸੱਚ ਕਰਕੇ, ਇਹਨੂੰ ਸੱਚ ਕਰਕੇ ਜਾਣਨਾ ਕਰ ਕਿ ਤੂੰ ਇੱਥੋਂ ਜਾਣਾ, ਤੂੰ ਇੱਥੋਂ ਨਹੀਂ ਰਹਿਣਾ। ਮਮ ਸਰ ਮੂਏ, ਮਮ ਸ਼ਬਦ ਜਿਹੜਾ ਹੈ ਉਹ ਅਰਬੀ ਦਾ ਹੈ। ਸਾਡੇ ਉਸਤਾਦ ਜੀ ਕਹਿੰਦੇ ਸੀ ਮੌਤ ਨੂੰ ਅਰਬੀ ਚ ਮਮਰ ਕਹਿੰਦੇ ਆ, ਤੇ ਮੌਤ ਤੇਰੇ ਸਿਰ ਦੇ ਉੱਥੇ ਤੇਰੇ ਸਵਾਸ ਗਿਣਦੀ ਪਈ ਹੈ ਵੀ ਕਦੋਂ ਪੂਰੇ ਹੋਣੇ ਆ, ਜਦੋਂ ਪੂਰੇ ਹੋਏ ਉਹਦੇ ਨੂੰ ਝਪਟ ਮਨ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤੈ, ਦਿਲ ਹੇ ਚ ਨਾ ਦਾਨੀ, ਉਹ ਤੇਰਾ ਦਿਲ ਜਿਹੜਾ ਸਮਝਦਾ ਹੀ ਨਹੀਂ ਪਿਆ। ਤੂੰ ਕਹਿੰਦਾ ਜਨ ਪਿਸਰ ਪਦਰ ਬਿਰਾਦਰ ਆ, ਤੂੰ ਕਹਿੰਦਾ ਮੇਰੀ ਘਰਵਾਲੀ ਮੇਰੀ ਸਹਾਇਕ ਹੋਏਗੀ, ਮੇਰਾ ਪੁੱਤਰ ਮੇਰਾ ਸਹਾਇਕ ਹੋਏਗਾ, ਮੇਰਾ ਬਾਪ ਮੇਰਾ ਸਹਾਇਕ ਹੋਏਗਾ, ਮੇਰੀ ਬਰਾਦਰੀ ਮੇਰੇ ਭਰਾ ਮੇਰੇ ਸਹਾਇਕ ਹੋਣਗੇ। ਸਾਹਿਬ ਜੀ ਕਹਿੰਦੇ ਉੱਥੇ ਕਿਸੇ ਨੇ ਇਹਨਾਂ ਨਾਲ ਸਹਾਇਕ ਨਹੀਂ ਹੋਣਾ। ਜਨ ਪਿਸਰ ਪਦਰ ਬਿਰਾਦਰਾਂ, ਕਸ ਨੇਸ ਦਸਤਗੀਰ, ਕੋਈ ਤੈਨੂੰ ਹੱਥ ਫੜ ਕੇ ਰੱਖਣ ਵਾਲਾ ਨਹੀਂ ਹੋਏਗਾ। ਚੂੰ ਸ਼ਵਤ ਤਕਬੀਰ, ਜਦੋਂ ਤੂੰ ਉਸ ਟੋਏ ਚ ਡਿੱਗਦਾ ਹੋਏਗਾ ਤੇਰਾ ਕੋਈ ਸੰਗੀ ਸਾਥੀ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਸਭ ਰੋਜ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਸਭ ਰਾਤ ਰੋਜ ਦਿਨ, ਜਿੰਨੇ ਤੇਰੀ ਜ਼ਿੰਦਗੀ ਦੇ ਦਿਨ ਸੀਗੇ, ਜਿੰਨੀ ਤੇਰੀ ਜ਼ਿੰਦਗੀ ਦੀਆਂ ਰਾਤਾਂ ਸੀ, ਉਹ ਤੇ ਮਾੜੇ ਖਿਆਲਾਂ ਚ, ਨਾਮ ਤੇ ਤੈਨੂੰ ਯਾਦ ਹੀ ਨਹੀਂ ਆਇਆ, ਜਿਹੜੀ ਮਾਤਨ ਗੁਰੂ ਤੇ ਉਹ ਤੈਨੂੰ ਯਾਦ ਨਹੀਂ ਆਈ। ਸਭ ਰੋਜ ਗਸਤਮ ਦਰ ਹਵਾ, ਕਰ ਦੇਮ ਬਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ, ਗਾਹੇ ਪਕੜਨਾ ਨੇਕੀ ਭਲਾ ਕਰਮ। ਭਲਾ ਕਰਮ ਜਿਹੜਾ ਕੀ ਸੀ? ਜਿਹੜਾ ਉਹਦਾ ਨਾਮ ਜਪਣਾ ਸੀ, ਉਹ ਤੇ ਤੂੰ ਫੜਿਆ ਕੋਈ ਨੀ। ਮਮ ਈਚਨੀ ਅਹਿਵਾਲ, ਕਹਿੰਦੇ ਆਹ ਤੇਰਾ ਅਹਾਲ ਸੀ, ਪਰ ਕਹਿੰਦੇ ਹੁਣ ਵੀ ਉਸ ਵਾਹਿਗੁਰੂ ਅੱਗੇ ਅਰਦਾਸ ਕਰ। ਬਦ ਬਖਤ, ਬਖਤ ਹੁੰਦੇ ਭਾਗ, ਨੇਕ ਬਖਤ ਹੁੰਦੇ ਚੰਗੇ ਤੇ ਬਦ ਹੁੰਦੇ ਮਾੜੇ। ਮੇਰੇ ਭਾਗ ਬੜੇ ਮਾੜੇ ਆ। ਬਦ ਬਖਤ ਹਮ ਚੋ ਵਕੀਲ, ਵਕੀਲ ਹੁੰਦਾ ਚੁਗਲਖੋਰ ਬੰਦਾ। ਸਾਹਿਬ ਜੀ ਦੀ ਬਾਣੀ ਦਾ ਫਰਮਾਨ, ਚੁਗਲ ਨਿੰਦਕ ਭੁੱਖੇ ਰਲ ਮੋਏ, ਇਹਨਾਂ ਹੱਥ ਨਾ ਕਿਥਾ ਉਪਾਏ, ਤੁਰ ਹਰ ਪ੍ਰਭ ਕਰਤੇ ਲਿਖਿਆ, ਮੇਟਣਾ ਨਾ ਜਾਏ। ਉਹਨੇ ਧੁਰੂ ਲਿਖਿਆ
ਕਿ ਜਿਹੜੇ ਚੁਗਲੀਆਂ ਕਰਨਗੇ, ਜਿਹੜੇ ਨਿੰਦਿਆ ਕਰਨਗੇ, ਉਹ ਭੁੱਖੇ ਮਰਨਗੇ, ਉਹ ਕਿਤੇ ਕਾਮਯਾਬ ਨਹੀਂ ਹੋਣਗੇ। ਬਦ ਵਕਤ ਹਮ ਚੋ ਵਕੀਲ ਗਾਫਿਲ, ਮੈਂ ਤੇਰੇ ਨਾਂ ਵੱਲੋਂ ਗਾਫਲ ਹੋ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਜਿਹੜੇ ਬਹੁਤੀਆਂ ਗੱਲਾਂ ਕਰਦੇ ਆ ਨਾ ਵੀ ਅਸੀਂ ਬੜੇ ਸਿਆਣੇ ਆ, ਉਹਨੂੰ ਸਿਆਣਾ ਨਾ ਕਹੇ, ਨਾਂ ਨੂੰ ਗਾਫਲ ਹੋ ਗਿਆ। ਹਮ ਚੋ ਗਾਫਲ ਉਹ ਜਾਹਲ ਬਵਦ, ਕਹਿੰਦੇ ਉਹ ਜਾਹਲ ਬਵਦ ਉਹ ਮੂਰਖਾਂ ਦਾ ਮੂਰਖ ਤੇਰੇ ਨਾਂ ਵੱਲੋਂ ਗਾਫਲ ਹੋ ਗਿਆ ਵੇ। ਬਦ ਵਕਤ ਹਮ ਚੋ ਵਕੀਲ ਗਾਫਲ ਬੇਨਜ਼ਰ, ਉਹਦੇ ਚ ਉਹਦੀ ਨਜ਼ਰ ਨਹੀਂ ਹੋ ਸਕਦੀ। ਤੇ ਕਹਿੰਦੇ ਫਿਰ ਕੀ ਕਰ, ਕਹਿੰਦੇ ਹੁਣ ਤੇਰੇ ਕੋਲ ਇੱਕੋ ਥਾਂ ਹੈ ਬਖਸ਼ਣ ਨੂੰ, ਜੇ ਤੂੰ ਅਜੇ ਵੀ ਇਸ ਗੱਲ ਨੂੰ ਮੰਨ ਲਵੇਂ। ਨਾਨਕ ਬਗੋਇਦ ਚੰਨ ਤੋਰਾ, ਤੇਰੇ ਚਾਕਰਾ ਪਾ ਖਾਕ, ਕਹਿੰਦੇ ਉਹਦੇ ਅੱਗੇ ਬੋਲ ਕੇ ਅਰਦਾਸ ਕਰ ਕਿ ਜਿੱਥੇ ਤੇਰੇ ਗੁਰੂ ਕੇ ਪਿਆਰੇ ਜੁੜਦੇ ਆ ਨਾ, ਮੈਨੂੰ ਉਸ ਥਾਂ ਜਾਣ ਦੀ ਮੱਤ ਦੇ ਦੇ ਕਿ ਮੈਂ ਉਸ ਥਾਂ ਗੁਰੂ ਕੀ ਸੰਗਤ ਜਾ ਕੇ ਬੈਠਾ। ਉੱਥੇ ਜਾ ਕਰੀ ਕੀ, ਇੱਕ ਹੀ ਅਰਦਾਸ ਕਰੀ, ਰੱਬ ਦੇ ਪਿਆਰਿਆਂ ਦੀ ਗੁਰੂ ਕੇ ਸਿੱਖ ਦੀ ਇੱਕ ਮੰਗ ਦੂਜੀ ਮੰਗ ਨਹੀਂ। ਉਹਦੇ ਕੋਲ ਹੁਣ ਅਰਦਾਸ ਕਰੀ ਵੀ ਹੁਣ ਤੇਰੇ ਕੋਲ ਆਇਆ, ਯੱਕ ਅਰਜ਼ ਤੇਰੇ ਇੱਕ ਦੇ ਕੋਲ ਮੇਰੀ ਇੱਕ ਅਰਦਾਸ ਹੈ, ਯੱਕ ਅਰਜ਼ ਗੋਸਤਮ ਪੇਸ ਤੋ, ਮੈਂ ਉਹ ਅਰਦਾਸ ਤੇਰੇ ਅੱਗੇ ਕਰਦਾ। ਦਰ ਗੋਸ ਕੁਨ ਕਰਤਾਰ, ਮੇਰੀ ਇਸ ਅਰਦਾਸ ਨੂੰ ਧਿਆਨ ਨਾਲ ਸੁਣ ਲਈ, ਕੰਨ ਦੇ ਕੇ ਤੂੰ ਹਾਕਾ ਸੱਚ ਕਬੀਰ, ਤੂੰ ਤੂੰ ਸੱਚਾ ਤੂੰ ਏ, ਵੱਡਾ ਤੂੰ ਏ, ਕਰੀਮ ਤੂੰ, ਕਿਰਪਾ ਕਰਨ ਵਾਲਾ ਤੂੰ ਏ, ਬੇ ਐਬ ਪਰਵਦਗਾਰ ਤੂੰ ਪਾਲਣ ਹਾਰ ਏ। ਇਸ ਵਾਸਤੇ ਹੁਣ ਤੇਰੇ ਕੋਲ ਅਰਦਾਸ ਕਰਦਾ, ਮੈਨੂੰ ਰੱਖ ਲਈ। ਸਾਹਿਬ ਜੀ ਨੇ ਇਸ ਵਾਸਤੇ ਫਰਮਾਇਆ ਹੈ ਕਿ ਸੱਜਣਾ ਹਉਮੈ ਨੂੰ ਤਿਆਗ, ਇਹ ਤੇਰੇ ਨਾਲ ਨਹੀਂ ਜਾਣਾ। ਫਿਰ ਤੈਨੂੰ ਹਉਮੈ ਤਿਆਗੇ ਇਹ ਪਤਾ ਲੱਗੇ ਮਾਤਾ ਪਿਤ ਭਾਈ ਸੁੱਤ ਤੁਰਾਈ, ਜਿਹੜੀ ਮੈਂ ਚਲਾਕੀ ਕਰਨੀ ਰੋਜ਼ ਪੜ੍ਹਦੇ ਨਾਨਕ ਸਾਹਿਬ, ਇਹ ਮਨ ਚੰਚਲਾ ਚਤੁਰਾਈ ਕਿੰਨੇ ਨਾ ਪਾਇਆ, ਚਤੁਰਾਈ ਸਿਆਣਪੈ ਕਿਤੇ ਕਾਮ ਨਾ ਆਈਐ, ਤੁੱਠਾ ਸਤਿਗੁਰੂ ਦੇ ਦੇਵੇ ਸੋਈ ਸੁਖ ਪਾਈਐ, ਚਤੁਰਾਈ ਤੇਰੇ ਨਾਲ ਨੀ, ਸੰਗ ਨਾ ਸੰਪੈ ਨਾਰੈ, ਤੇਰੇ ਨਾਲ ਇਹਨਾਂ ਨੇ ਕਿਸੇ ਨੀ ਜਾਣਾ। ਕਿਉਂ ਨੀ ਜਾਣਾ, ਜੋ ਤੂੰ ਨਾਮ ਨਾਲ ਨੀ ਜੁੜਿਆ। ਤੂੰ ਇਹ ਸਾਰੇ ਪਰਿਵਾਰ ਨੂੰ ਤਾਰਨਾ ਸੀ, ਜੇ ਤੂੰ ਉਹਦੇ ਨਾਮ ਨਾਲ ਜੁੜਦਾ ਫਿਰ ਤੂੰ ਇਹਨਾਂ ਸਾਰਿਆਂ ਨੂੰ ਤਾਰਨਾ ਸੀ। ਸਾਇਰ ਕੀ ਪੁੱਤਰੀ ਪਰ ਹਰ ਤਿਆਗੀ, ਚਰਨ ਤਲੈ ਵੀ ਚਾਰੇ ਸਾਇਰ ਸਮੁੰਦਰ। ਹਿੰਦੂ ਮਤ ਕਹਿੰਦਾ ਕਿ ਸਮੁੰਦਰ ਨੂੰ ਰਿੜਕਿਆ ਗਿਆ, ਉਹਦੇ ਵਿੱਚ 14 ਰਤਨ ਨਿਕਲੇ ਆ। ਉਹਨਾਂ ਦਾ ਜ਼ਿਕਰ ਧਨਾਸਰੀ ਰਾਗ ਦੇ ਵਿੱਚ ਭਗਤ ਤਰਲੋਚਨ ਜੀ ਨੇ ਕੀਤਾ ਹੈ, ਔਰ ਭਗਤ ਤਰਲੋਚਨ ਜੀ ਨੇ ਸਵਾਲ ਪੈਦਾ ਕੀਤਾ ਹੈ ਕਿ ਜਿਹੜਾ ਸਮੁੰਦਰ ਦੇ ਵਿੱਚੋਂ ਅੰਮ੍ਰਿਤ ਨਿਕਲਿਆ, ਜਿਹੜੀ ਸਮੁੰਦਰ ਦੇ ਵਿੱਚੋਂ ਚੰਦਰਮਾ ਨਿਕਲਿਆ, ਜਿਹੜੇ ਸਮੁੰਦਰ ਵਿੱਚੋਂ ਲਛਮੀ ਨਿਕਲੀ ਤੂੰ ਉਹਦੀ ਪੂਜਾ ਕਰਦਾ, ਜਿਹੜਾ ਸਮੁੰਦਰ ਵਿੱਚੋਂ ਘੋੜਾ ਨਿਕਲਿਆ, ਅੰਮ੍ਰਿਤ ਸਸੀ ਧੇਨ ਲਛਮੀ ਸੁਨਾਗਰ ਨਦੀ ਚੇ ਨਾਥੰ, ਜੇ ਉਹ ਅੰਮ੍ਰਿਤ ਏ ਤੇ ਭਾਈ ਫਿਰ ਸਮੁੰਦਰ ਕਿਉਂ ਖਾਰਾ ਹੋਇਆ, ਜੇ ਉਹ ਲਛਮੀ ਏ ਫਿਰ ਉਹ ਅੰਮ੍ਰਿਤ ਕਿਉਂ ਨਾ ਹੋਈ। ਕਰਮ ਕਰ ਖਾਰਮ ਫੀਟ ਸਰੀ, ਉਹ ਕਰਮ ਰੋਗ ਹੋਣ ਕਰਕੇ ਉਹਨੂੰ ਕਰਮ ਲੱਗਿਆ ਹੋਇਆ ਵੇ, ਇਸ ਵਾਸਤੇ ਮੈਨੂੰ ਉਹੋ ਜੇ ਅੰਮ੍ਰਿਤ ਉੱਤੇ ਕੋਈ ਭਰੋਸਾ ਨਹੀਂ, ਮੈਂ ਉਹ ਸਮੁੰਦਰ ਚੋਂ ਨਿਕਲਣ ਵਾਲੇ। ਮੈਂ ਦੇਖ ਕੀ ਰਿਹਾ, ਸਮੁੰਦਰ ਬਰੋਲ ਸਰੀਰ ਹਮ ਦੇਖਿਆ, ਮੈਨੂੰ ਸਰੀਰ ਸਮੁੰਦਰ ਨੂੰ ਰਿੜਕ, ਇੱਕ ਵਸਤ ਅਨੂਪ ਦਿਖਾਈ, ਅਨੂਪ ਜਿਹਦੀ ਉਪਮਾ ਕਹੀ ਨਹੀਂ ਜਾ ਸਕਦੀ, ਗੁਰ ਗੋਬਿੰਦ ਗੋਬਿੰਦ ਗੁਰ ਨਾਨਕ ਭੇਦ ਨਾ ਭਾਈ। ਫਿਰ ਤੈਨੂੰ ਇਹ ਦੱਸੇਗਾ ਕਿ ਗੁਰ ਪਰਮੇਸ਼ਰ ਏਕੋ ਜਾਨ, ਗੁਰੂ ਤੇ ਪਰਮੇਸ਼ਰ ਦੇ ਵਿੱਚ ਕੋਈ ਫਰਕ ਨਹੀਂ, ਤੂੰ ਆਹ ਚੀਜ਼ ਵੇਖੇਗਾ। ਲੇਕਿਨ ਕਿਤੇ ਸਮੁੰਦਰ ਵਾਲੀ ਲਛਮੀ ਤੱਕ, ਸਮੁੰਦਰ ਵਾਲੀ
ਪਰ ਹਰ ਤਿਆਗੀ ਚਰਨ ਤਲੈ ਵੀ ਚਾਰੈ। ਕਹਿੰਦੇ ਉਹਨਾਂ ਦੇ ਵਿਚਾਰ ਛੱਡ ਕੇ ਜਿਹਦੇ ਚ ਆ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਚਿੱਤ ਲਾ। ਜਦੋਂ ਉਹਦੇ ਚਰਨਾਂ ਚਿੱਤ ਲਾਇਆ ਆਦਿ ਪੁਰਖ ਇੱਕ ਚਲਤ ਦਿਖਾਇਆ, ਜਹਿ ਦੇਖਾਂ ਤਹਿ ਸੋਈ। ਉਸ ਵਾਹਿਗੁਰੂ ਅਕਾਲ ਪੁਰਖ ਨੇ ਇੱਕ ਚਲਿਤ ਦਿਖਾਇਆ। ਯਾਦ ਰੱਖਿਓ ਇਹ ਚਲਿਤ ਅਚਰਜ ਕੌਤਕ, ਤੇ ਅਚਰਜ ਕੌਤਕ ਜਿਹੜਾ ਹੈ ਨਾ ਉਹ ਕਦੀ ਵੀ ਦੁਨੀਆਂ ਦਾ ਨਹੀਂ ਹੁੰਦਾ। ਅਚਰਜ ਕੌਤਕ ਵਾਹਿਗੁਰੂ ਪਰਮੇਸ਼ਰ ਬਹੁਤ ਘੱਟ ਲੱਗਦਾ ਹੈ। ਜਿਹਦੇ ਨਾਲ ਅਚਰਜ ਕੌਤਕ ਲੱਗ ਜਾਵੇ ਉਹ ਸਦਾ ਲਈ ਸਾਹਿਬ ਦਾ ਹੋ ਜਾਂਦਾ ਹੈ। ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਤਿੰਨ ਪਾਠ ਬਹੁਤ ਸਮਾਗਮ ਹੋਏ ਸੀ। ਦੋ ਪਾਠ ਬਹੁਤ ਸਮਾਗਮਾਂ ਦੇ ਵਿੱਚ ਦਾਸ ਨੇ ਵੀ ਹਿੱਸਾ ਲਿਆ। ਇੱਕ ਪੰਕਤੀ ਦੇ ਵਿਸ਼ਰਾਮਾਂ ਵਾਸਤੇ ਰਾਤ ਨੂੰ ਬਹੁਤ ਵਿਚਾਰ ਹੋਈ, ਸਵੇਰ ਨੂੰ ਉਹ ਪੰਕਤੀ ਆਉਣੀ ਸੀ ਕਿ ਇਹਦੇ ਵਿਸ਼ਰਾਮ ਕਿੱਥੇ ਲੱਗਣਗੇ। ਹੋ ਸਕਦਾ ਕਿ ਆਪ ਸਾਹਿਬ ਨੂੰ ਫੁਰਮਾਨ ਜ਼ਬਾਨੀ ਘੱਟ ਹੋਵੇ, ਜਿਹੜਾ ਫੁਰਮਾਨ ਆਪਾਂ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ। ਇਹਦੀ ਇੱਕ ਪੰਕਤੀ ਏ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਇਹ ਬੈਕਗਰਾਉਂਡ ਸ਼ੁਰੂ ਹੁੰਦੀ ਹੈ ਕਿ ਜਿਹਨੂੰ ਵਾਹਿਗੁਰੂ ਉਹ ਕੌਤਕ ਦਿਖਾ ਦੇਵੇ ਅਚਰਜ ਕੌਤਕ। ਮਨ ਬਿਲਾਸ ਮਨ ਦੇ ਨੰਨੇ ਨੂੰ ਸਿਹਾਰੀਏ ਕਿ ਮਨ ਵਿੱਚ ਖੇੜਾ ਆ ਗਿਆ, ਭਏ ਸਾਹਿਬ ਕੇ ਮੈਂ ਉਸ ਮਾਲਕ ਦਾ ਹੋ ਗਿਆ। ਉਸ ਮਾਲਕ ਦਾ ਕਿਉਂ ਗਿਆ? ਅਚਰਜ ਦੇਖ ਵਡਾਈ, ਉਸ ਮਾਲਕ ਨੇ ਮੈਨੂੰ ਅਚਰਜ ਬਿਠਾਈ, ਅਚਰਜ ਕੌਤਕ ਦਿਖਾਇਆ। ਮੈਂ ਇਹੋ ਜਿਹਾ ਕੌਤਕ ਵੇਖਿਆ ਵੀ ਹੈ ਇਹ ਆ। ਉਹਦੇ ਬਾਅਦ ਮਨ ਉਹਦਾ ਹੋ ਗਿਆ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਦਾ ਲਲਾਰੀ ਨੇ ਚੋਲਾ ਰੰਗਣ ਵਾਲੇ ਨੇ ਆ ਕੇ ਪਹਿਲਾਂ ਤਾਂ ਜਦੋਂ ਆ ਕੇ ਮੱਥਾ ਟੇਕਿਆ ਫਰਜੀ ਦਾ ਤੇ ਸਤਿਗੁਰ ਕਹਿਣ ਲੱਗੇ ਭਾਈ ਆਹ ਚੋਲਾ ਜਿਹੜਾ ਰੰਗ ਕੇ ਕੱਲ ਨੂੰ ਦੇ ਜੀ। ਉਹ ਸਲਾਮ ਜਵਾਬ ਕਰਨ ਲੱਗ ਪਿਆ। ਜਦੋਂ ਜਾ ਕੇ ਉਹਨੇ ਘਰ ਮੱਟ ਵੇਖਿਆ ਉੱਠਿਆ ਹੋਇਆ, ਉਦੋਂ ਕਹਿੰਦਾ ਪੀਰ ਬੜਾ ਜ਼ਿਆਦਾ ਹੈ ਤੇ ਉਹ ਲਲਾਰੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਚਰਨਾ ਹੀ ਧੂੜ ਹੋ ਗਿਆ। ਜੇ ਆਦ ਪੁਰਖ ਇੱਕ ਚਲਤ ਦਿਖਾਇਆ, ਜਹਿ ਦੇਖਾਂ ਤਹਿ ਸੋਈ। ਉਸ ਵਾਹਿਗੁਰੂ ਅਕਾਲ ਪੁਰਖ ਨੇ ਉਹ ਚਰਿੱਤਰ ਦਿਖਾਇਆ, ਉਦੋਂ ਜਦੋਂ ਉਹ ਕੌਤਕ ਵਿਖਾਇਆ ਉਦੋਂ ਉਹਦੇ ਚਰਨਾਂ ਦੇ ਵਿੱਚ ਜੁੜ ਗਿਆ ਤੇ ਉਹਦੇ ਚਰਨਾਂ ਵਿੱਚੋਂ ਜੋ ਬਖਸ਼ਿਸ਼ ਏ, ਜੋ ਰੋਗ ਨੇ, ਸਭ ਕੁਛ ਉਹਦੇ ਚਰਨਾਂ ਵਿੱਚੋਂ ਹੀ ਉਹਦੀ ਪ੍ਰਾਪਤੀ ਹੁੰਦੀ ਏ। ਨਾਨਕ ਹਰ ਕੀ ਭਗਤ ਨਾ ਛੋਡੋ, ਸਹਿਜੇ ਹੋਏ ਸੋ ਹੋਈ। ਨੇ ਸੱਜਣਾ ਉਹ ਆਦਮੀ, ਉਹ ਸੱਜਣ, ਉਹ ਜਨ ਭਗਜਨ ਫਰਮਾਉਂਦਾ ਹੈ ਵੀ ਹੁਣ ਤੂੰ ਕੁਛ ਵੀ ਕਹੇ, ਕਬੀਰ ਸੰਤ ਨਾ ਛੋਡੇ ਸੰਤੀ, ਕੋਟ ਕ ਮਿਲੇ ਅਸੰਤ। ਕਹਿੰਦੇ ਸੰਤ ਜਨ ਜਿਹੜਾ ਹੈ ਉਹਨੂੰ ਕਰੋੜਾਂ ਮਨਮੁੱਖ ਬੰਦੇ ਮਿਲਣ ਤੇ ਉਹਨੂੰ ਆਖੇ ਤੂੰ ਉਹਦੀ ਬੰਦਗੀ ਛੱਡ ਦੇ, ਤੂੰ ਛੱਡ ਦੇ। ਕਹਿੰਦਾ ਨਾ, ਮੁਲਿਆ ਅਗਰ ਭੁਜੰਗਮ ਵੇਡਿਓ, ਜੋ ਸੀਤਲਤਾ ਨਾ ਤਜੰਤ। ਦੇ ਸੱਪ ਕਿੰਨੇ ਵੀ ਚੰਦਨ ਨੂੰ ਘੇਰਾ ਪਾ ਲੈਣ, ਜੱਫੀਆਂ ਪਾ ਲੈਣ ਸੱਪਾਂ ਦੀ ਜ਼ਹਿਰ ਕਰਕੇ, ਚੰਦਨ ਜਿਹੜਾ ਆਪਣੀ ਭਗਤੀ ਨੀ, ਆਪਣੀ ਠੰਡਕ ਨੀ ਛੱਡਦਾ ਹੈਗਾ। ਇਉਂ ਹੀ ਉਹ ਵਾਹਿਗੁਰੂ ਅਕਾਲ ਪੁਰਖ ਦਾ ਪਿਆਰਾ ਉਹਨੂੰ ਕਿੰਨਾ ਆਖੇ ਤੇ ਸਿੱਖੀ ਦੇ ਵਿੱਚ ਇਹ ਵਾਪਰਿਆ ਹੈ। ਪਤਾ ਨੀ ਕਿੰਨਿਆਂ ਸਿੱਖਾਂ ਦੇ ਨਾਲ ਦੁਸ਼ਟ ਲੋਕ ਆਏ ਵੀ ਤੁਸੀਂ ਸਿੱਖੀ ਨੂੰ ਛੱਡ ਦਿਓ, ਲੇਕਿਨ ਕਿਸੇ ਸਿੱਖ ਨੇ ਆਖਿਆ ਨਹੀਂ ਅਸੀਂ ਜਾਨ ਛੱਡ ਸਕਦੇ ਹਾਂ। ਜਕਰੀਆ ਖਾਨ ਨੇ ਭਾਈ ਤਾਰੂ ਸਿੰਘ ਨੂੰ ਆਖਿਆ ਸੀ ਸਿੱਖੀ ਛੱਡ ਦੇ, ਦੀਨ ਕਬੂਲ ਕਰ ਲੈ। ਭਾਈ ਸਾਹਿਬ ਨੇ ਪੁੱਛਿਆ ਸੀ ਵੀ ਤੇਰੇ ਦੀਨ ਚ ਮਿਲੇਗਾ ਕੀ? ਕਹਿੰਦੇ ਵਿੱਚ ਦੀਨ ਦੇ ਤੈਨੂੰ ਬਹਿਸ਼ਤ ਮਿਲ ਸੀ, ਰੰਗ ਪੂਰਾਂ ਦੇ ਖਾਣ ਦਿਖਾਉਣ ਲੱਗਾ। ਸੁਣ ਕੇ ਤਾਰੂ ਸਿੰਘ ਨੂੰ ਜੋਸ਼ ਆਇਆ, ਵਿੱਚ ਮਸਤੀ ਦੇ ਖਾਲਸਾ ਫਰਮਾਉਣ ਲੱਗਾ। ਜਾਨ ਸਸਤੀ ਤੇ ਸਿੱਖੀ ਬਹੁਤ ਮਹਿੰਗੀ, ਵਿੱਚ ਮਸਤੀ ਦੇ ਬਚਨ ਫਰਮਾਉਣ ਲੱਗਾ। ਆਖਿਆ ਜਾਨ ਬੜੀ ਸਸਤੀ ਏ। ਜਿਨੇ ਉਹ ਅਚਰਜ ਕੌਤਕ ਵੇਖ ਲਿਆ, ਜਿਹੜਾ ਨਾਮ ਨਾਲ ਜੁੜ ਗਿਆ ਵੇ
ਤੇ ਉਹ ਯਾਦ ਰੱਖਿਓ ਜੇ ਉਹ ਕਦੇ ਟੁੱਟਦਾ ਨਹੀਂ। ਭਾਈ ਤਾਰੂ ਸਿੰਘ ਦਾ ਜੀਵਨ ਪੜੋਗੇ, ਭਾਈ ਤਾਰੂ ਸਿੰਘ ਦੀਆਂ ਸ਼ਿਕਾਇਤਾਂ ਹੀ ਇਹ ਸੀ ਕਿ ਨਾ ਤੇ ਇਹ ਗਾਇਤਰੀ ਮੰਤਰ ਪੜਦਾ ਹੈ, ਨਾ ਇਹ ਬਾਗ ਜਾਂਦਾ, ਨਾ ਮਸਤ ਜਾਂਦਾ ਹੈ, ਇਹ ਕੋਈ ਵਰਤ ਨਹੀਂ ਰੱਖਦਾ, ਕਿਸੇ ਰਾਮ ਚੰਦਰ ਦੀ ਪੂਜਾ ਨਹੀਂ ਕਰਦਾ, ਕਿਸੇ ਕ੍ਰਿਸ਼ਨ ਦੀ ਪੂਜਾ ਨਹੀਂ ਕਰਦਾ, ਇਹ ਜਗਨਨਾਥ ਨੂੰ ਟੁੰਡਾ ਆਖਦਾ ਹੈ। ਆਪਣੇ ਗੁਰੂ ਕੀ ਛਪੜੀ ਨਹਾਵੇ, ਗੰਗਾ ਜਮਣਾ ਨਿਕਟ ਨਾ ਜਾਵੇ, ਰਾਮ ਕ੍ਰਿਸ਼ਨ ਕੋ ਜਾਪ ਨਾ ਭਾਖੈ। ਇਹ ਕਿਸੇ ਦਾ ਜਾਪ ਨਹੀਂ ਜਪਦਾ, ਸਾਹਿਬ ਜੀ ਕਹਿੰਦੇ ਜਿਹੜਾ ਕਿਸੇ ਦਾ ਜਾਪ ਨਹੀਂ ਜਪਦਾ ਉਹ ਉਸ ਅਕਾਲ ਪੁਰਖ ਦਾ ਜਾਪ ਜਪਦਾ ਹੈ, ਜਿਹੜਾ ਉਹਦਾ ਜਾਪ ਜਪਦਾ ਹੈ। ਪਰ ਉਹਦਾ ਰਖਵਾਲਾ ਉਹ ਹੈ ਜਿਸ ਕਾ ਸਾਹਿਬ ਡਾਡਾ ਹੋਏ, ਜਿਸ ਨੂੰ ਮਾਰ ਨਾ ਸਕੇ ਕੋਈ, ਉਹਨੂੰ ਉਹ ਰੱਖਦਾ ਹੈ। ਉਹਦੇ ਫਿਰ ਇਹ ਲੋਕ ਸੁਖੀਏ, ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤ ਆਮਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛਿਆ ਰਿਹਾ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਗੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਨ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਕੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸੇ ਦੀਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿਸਪਸ਼ਟ ਬਾਣੀ ਪੜ੍ਹਨ ਦੀ ਆਦਤ ਬਖਸ਼ਣ ਗੁਰਬਾਣੀ ਕੀਰਤਨ ਕਥਾ ਦਾ ਭਾਵ ਅਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾ ਜਵੰਤ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਦੀ ਸੰਗਤ ਤੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸੀ ਕਿ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੁਮੇਂਦੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਨਾਮਣਿਆਂ ਦਰ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ

ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੋ ਕਹੋ ਟਲ ਗੁਰ ਸੇਵੀਐ ਐਹਨ ਸਹਿਜ ਸੁਭਾਏ ਦਰਸ਼ਨ ਪ੍ਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਹਸਤੀ ਸਿਰ ਜਿਉਂ ਅੰਕਸ ਹੈ ਅਹਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ

ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੇ। ਮਹੱਲਾ ਤੀਜਾ, ਜਿਨ ਗੁਰਮੁਖ ਨਾਮ ਧਿਆਇਆ ਆਏ ਤੇ ਪ੍ਰਵਾਨ। ਨਾਨਕ ਕੋਲ ਉਧਾਰੇ ਆਪਣਾ ਦਰਗਹਿ ਪਾਵੇ ਮਾਣ। ਪੌੜੀ, ਗੁਰਮੁਖ ਸਖੀਆਂ ਸਿੱਖ ਗੁਰੂ ਮੇ ਲਾਈਆਂ,

0: ਹੇ ਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸ੍ਰੀ ਜਨਬੱਠੀ ਸਾਹਿਬ ਸਿੰਘ ਜੀਵਨ ਭਾਗੀ ਹੋ ਆਪ ਜੀ ਨੇ ਸੰਤਵਾਨ ਚ ਹਾਜ਼ਰੀ ਭਰੇ ਗੁਰੂ ਸਾਹਿਬ ਜੀ ਕਿਰਪਾ ਕਰ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰੂ ਸਿੱਖੀ ਜੀ ਨਾਮਦਾਨ ਬਖਸ਼ਣ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾ ਮਾਤਾਪ ਸਿਰਜਨ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ੁੱਕਰਵਾਰ ਵਾਲੇ ਦਿਨ ਆ ਰਹੇ ਹਨ। ਦੀਵਾਨ ਸਜਣੇ ਹਨ ਸਵੇਰੇ ਸ਼ਾਮ ਦੇ, ਸਵੇਰ ਅੰਮ੍ਰਿਤ ਦੀਵਾਨ ਹਰ ਸਾਲ ਦੀ ਤਰ੍ਹਾਂ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਣਗੇ। 5 ਵਜੇ ਤੱਕ ਸਿਮਰਨ ਹੋਣਗੇ, 4 ਵਜੇ ਤੋਂ 5 ਵਜੇ ਤੱਕ ਸਿਮਰਨ ਕੀਰਤਨ ਰੂਪ 'ਚ ਹੋਣਗੇ। 5 ਵਜੇ ਸਜਵਾਰ ਕੀਰਤਨ ਪ੍ਰਾਰੰਭ ਹੋ ਜਾਣਗੇ, 5:45 ਪ੍ਰਕਾਸ਼ ਹੋਵੇਗਾ ਅਤੇ ਨਾਲ ਹੀ ਫੁੱਲਾਂ ਦੀ ਵਰਖਾ ਸਵਈਏ ਪੜੇ ਜਾਣਗੇ ਹਰਿਮੰਦਰ ਸਾਹਿਬ ਤਰ੍ਹਾਂ ਅਤੇ ਸ਼ਾਮ ਦੀਵਾਨ ਸਜਣਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰਹਿ ਤੇਰੇ ਦਾਸਾ, ਜਬ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਧ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟਹਿ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵ ਰਿਹੋ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਾਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਵਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਝਬਰੋ ਕਰੇ। ਸਗਲ ਬਨ ਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ। ਅਨਹਤਾ ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹੈ ਤੋਹੇ ਕਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋ ਤਿਸ ਭਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰੰਦ। ਲੋਭਿਤ ਮਨੋ ਅਨਦਿਨੋ ਮੋਹੇ, ਆਹੀ ਪਿਆਸਾ ਕਿਰਪਾ ਜਲ ਦੇਹ। ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਇ ਬਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵੱਡਾਹੇ। ਕਰ ਡੰਡਾਉਤ ਪੁਨ ਵੱਡਾਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾਹੇ। ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਾਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਚਪਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲੋ ਹਰ ਲਾਹਾ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਾਹੋ

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਹੈ, ਗੁਰ ਨਾਮ ਦਿਆ ਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ

ਫਤਿਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vaheguru, Vaheguru, Vaheguru.

गुरु

Hi, Guru. Hi, Guru. Hi, Guru. Hi, Guru. Hi, Guru. Hi, Guru. Hi, Guru.

0: Bye.
1: Bye.
2: Bye.

Vaheguru.

Vaheguru, Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾਸਰੀ ਮਹੱਲਾ ਪੰਜਵਾਂ, ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੰਦਨਾ ਹਰ ਬੰਦਨਾ

ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਹ ਤਨ ਮਾਹਿ ਮਿਟਾਵੋ ਸਿਮਰੋ ਜਾ ਸੰਪਰ ਏਕੈ ਨਾਮ ਜਪਤੇ ਅਗੰਤੇ ਅਨੇਕੈ ਵੇਦ ਪ੍ਰਾਨ ਸਿਮਰਤ ਸੋਧ ਆਖਿਅਰ ਕਿਨੇ ਰਾਮ ਨਾਮ ਇਕ ਆਖਿਅਰ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਰੀ ਨਾ ਆਵੇ ਕਾਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੋਖੇ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰੁਹਾਓ।

ਪ੍ਰਭ ਦੀਨਾ। ਹਰ ਹਰ ਜਨ ਕਹਿਆ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ, ਓਦ ਪੋਦ ਜਨ ਹਰ ਸੁਰਾਤੇ, ਸੁਨ ਸਮਾਦ ਨਾਮ ਰਸ ਮਾਤੇ, ਆਠ ਪਹਿਰ ਜਾਨੁ ਹਰ ਹਰ ਜਪੇ, ਹਰ ਕਾ ਭਗਤ ਪ੍ਰਗਟ ਨਹੀਂ ਛਪੇ, ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ ਪਾਰ ਜਾ ਤੇ, ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ, ਸਭ ਤੇ ਉਤਮ ਹਰ ਕੀ ਕਥਾ ਨਾਮ, ਸੁਨਤ ਦਰਦ ਦੁਖ ਲਥਾ ਨਾਮ ਕੀ ਮਹਿਮਾ, ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ,

ਸਲੋਕ ਬਹੁ ਸਾਹਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ ਪੁਰਸ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ।

ਦਾਸਤ ਪੀ ਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਅਸਵ ਹੈ ਭਰਭੂਮ ਦਾਨ ਨਿਓਲੇ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ ਸਰੀਰ ਕਟਾਵੇ ਤਾਉ ਪੀ ਹਉਮੈ ਮੈਲ ਨਾ ਜਾਵੇ ਹਰ ਕੇ ਨਾਮ ਸਮਸਰ ਕਹਿ ਨਾਹੇ ਨਾਨ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਹ ਸੁਟੈ ਗਰਭ ਗੁਮਾਨ ਨ ਮਨ ਤੇ ਹੁਟੈ ਸੋਚ ਕਰੇ ਦਿਨ ਸੁਰ ਰਾਤ ਮਨ ਕੀ ਮੈਲ ਨ ਤਨ ਤੇ ਜਾਤ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨ ਬਿਖਿਆ ਟਰੈ ਜਲ ਧੋਵੇ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਦ ਬਹੁ ਮੂਚ ਬਹੁਤ ਸਿਆਣਪ ਜਮਕਾ ਭਉ ਬਿਆਪੇ ਅਣਕ ਜਤਨ ਕਰ ਤ੍ਰਿਸਨ ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਮ ਦੁਰਗੈ ਨਹੀਂ ਸਿੱਜੈ ਛੂੜਸ ਨਾਹੀ ਓ ਪਿਆਲ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ

ਕਰਨੀ ਪਰੈ ਦੇਹ ਜਾਨ ਕਵ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮੇਟੈ ਅਭਿਮਾਨ।

ਬ੍ਰਹਸਪਤਿ ਰਵਈਆ ਕੇ ਗੁਣ ਚੇਤ ਪ੍ਰਾਣੀ ਕਵਨ ਮੂਲ ਤੇ ਕਵਨ ਦਿਸ਼ਟਾਨੀ ਜਿਨ ਤੂੰ ਸਾਜ ਸੁਵਾਰ ਸਿੰਗਾਰਿਆ ਗਰਭ ਅਗਨ ਮਹਿਜਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਪ੍ਰਸਾਦ ਸਹਿਣ ਮੁਖਿਆ ਪਿਆ ਬੈਠ ਕਵ ਦੈਨ ਇਹੋ ਨਿਰਗੁਣ ਗੁਣ ਕਛੂ ਨਾ ਬੂਜੈ ਬਖਸ ਲੇਹੋ ਤਵ ਨਾਨਕ ਸੀਜੈ ਜਿਹ ਪ੍ਰਸਾਦ ਧਾਰੂ ਪਰ ਸੁਖ ਬਸੇ ਸੁਤ ਪ੍ਰਾਤ ਮੀਤ ਬੰਤਾ ਸੰਗ ਹਸ ਹੈ ਜਿਹ ਪ੍ਰਸਾਦ ਪੀਵੇ ਸੀ ਤਿਲ ਜਲਾ ਸੁਖਦਾਈ ਪਵਨ ਪਾਵਕ ਕੇ ਮੁੱਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤੇ ਸਿਹ ਤਿਆਗ ਵਿਰ ਸੰਗ ਰਚਨਾ ਐਸੇ ਦੁਖ ਮੂੜੰਦ ਵਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਤੇ ਸਿਉ ਪ੍ਰੀਤ ਨਾ ਕਰੇ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੇ ਤਾਂ ਸਿਉ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕਹੋ ਅੰਧਾ ਜਾਣਤ ਦੂਰੇ ਜਾ ਕੀ ਟਹਿਲ ਪਾਵੇ ਦਰਗਹਿ ਮਾਨ ਤਿਸੇ ਵਿਸਾਰੇ ਮੁਕਦੇ ਜਾਣ ਸਦਾ ਸਦਾ ਹੈ ਭੂਲਨ ਹਾਰ ਨਾਨਕ ਰਾਖਨ ਹਾਰਿਆ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ

ਤਬ ਪ੍ਰੀਤ ਭਸਮ ਸੰਗ ਹੋਏ। ਆਂਦ ਕੂਪ ਮਹਿ ਪਤਤ ਬਿਕਰਾਲ, ਨਾਨਕ ਕਾਢ ਲਿਓ ਪ੍ਰਭ ਦਇਆਲ। ਕਰਤੂਤ ਪਸੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਬਾਹਰ ਭੇਖ ਅੰਤਰ ਮਲ ਮਾਇਆ, ਸ਼ਬ ਸਿਨਾਹੇ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਸੁਨਾਣ, ਅੰਤਰ ਵਿਆਪੇ ਲੋਭ ਸੁਆਣ। ਅੰਤਰ ਅਗਨ ਬਾਹਰ ਤਨ ਸੁਆਹ, ਗਲ ਪਾਥਰ ਕੈਸੇ ਤਰੇ ਥਾਹ। ਜਾ ਕੇ ਅੰਤਰ ਬਸੇ ਪ੍ਰਭ ਆਪ, ਨਾਨਕ ਤੇ ਜਨ ਸਹਿ ਸਮਾਤ। ਸੁਣ ਅੰਦਾ ਕੈਸੇ ਮਾਰਗ ਪਾਵੇ, ਕਰ ਗਏ ਲੇਹੋ ਪੋੜ ਨਿਭਾਵੇ। ਕਹਾਂ ਬੁਝਾਰਤ ਬੂਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਕਹਾਂ ਬਿਸਨ ਪਦ ਗਾਵੇ ਗੁੰਗ, ਜਤਨ ਕਰੈ ਤਉ ਭੀ ਸੁਰ ਭੰਗ। ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋ ਤੂੰ ਆਸ ਗਵਨ। ਕਰਤਾਰ ਕਰਨਾ ਮੈਂ ਦੇਨ ਬੇਨਤੀ, ਕਰੈ ਨਾਨਕ ਤੁਮਰੀ ਕਿਰਪਾ ਤਰੈ। ਸੰਗ ਸਹਾਈ ਸੋ ਆਵੇ ਨਾ ਚੀਂਦ, ਜੋ ਬੈ ਰਾਹੀ ਤਾਸਿਓ ਪ੍ਰੀਂਦ। ਬਰੁਆ ਕੇ ਗ੍ਰਹਿ ਭੀਤਰ ਵਸੇ, ਅੰਧ ਕੇਲ ਮਾਇਆ ਰੰਗ ਰਸੇ। ਤ੍ਰਿਦ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਂਦ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂੜ ਵਿਕਾਰ ਮਹਾਂ ਲੋਭ ਤ੍ਰੋਹ।

ਸਤਿਨਾਮਸਕਾਰ ਜਾਗ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਹ ਜਨੇ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਨ ਪਾਇਓ ਅਗੰਤ ਸਾਹੋ ਆਪਣੀ ਦੇ ਰਾਸ ਖਾਦ ਪੀਤ ਵਰਤੇ ਅਣਦ ਉਲਾਸ

ਜਾਵੇ। ਜੇ ਪ੍ਰਸਾਦ ਆਰੋ ਕੰਚਨ ਦੇਹੀ ਲੇਵ ਲਾਭ ਤਿਹ ਰਾਮ ਸੁਨੇਹੀ। ਜੇ ਪ੍ਰਸਾਦ ਰਹੁ ਲਾਰਹ ਤੇ ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਪ੍ਰਸਾਦ ਰਹਿ ਸਗਲ ਛਿਦਰ ਢਾਕੈ ਮਨ ਸਰਣੀ ਪਾਰਿਠਾ ਕੁਰਪ੍ਰਭ ਤਾਕੈ। ਜੇ ਪ੍ਰਸਾਦ ਰਹਿ ਕੋ ਨਾ ਪਹੁੰਚੇ ਮਨ ਸਾਹ ਸਾਹ ਸਿਮਰੋ ਪ੍ਰਭੂ ਚੇ। ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ। ਜੇ ਪ੍ਰਸਾਦ ਭੁੱਖਣ ਪਹਿਰੀ ਜੈ ਮਨ ਤਿਹ ਸਿਮਰਤ ਕਿਉ ਆਲਸ ਕੀ ਜੈ। ਜੇ ਪ੍ਰਸਾਦ ਅਸਵ ਹਸਤ ਸਵਾਰੀ ਮਨ ਤਿਹ ਬ੍ਰਹਮ ਕੋ ਕਬਹੂ ਨਾ ਵਿਸਾਰੀ। ਜੇ ਪ੍ਰਸਾਦ ਬਾਗ ਮਲਿਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ। ਉਠਤ ਬੈਠ ਸਤ ਤਿਸੇ ਧਿਆਈ ਤਿਸੇ ਧਿਆਈ ਜੋ ਇੱਕ ਅਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੈ। ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਵਿਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਹ ਸਾਹ ਚਿਤਾਰੀ। ਜੇ ਪ੍ਰਸਾਦ ਰਾ ਸੁੰਦਰ

ਸੰਗਤ ਪਹੀ ਹਿਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਬੇਦ ਨ ਜਾਣੇ ਜੇ ਤਾ ਸੁਣਹਿ ਤੇ ਤਾ ਬਖਿਆਨੇ ਸਾਧਕ ਉਪਮਾ ਦੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕ ਸੋਭਾ ਕਾ ਨਾਹੀ ਅੰਤ ਸਾਧਕ ਸੋਭਾ ਸਦਾ ਬੇਅੰਤ ਸਾਧਕ ਸੋਭਾ ਉਈ ਤੇ ਉੱਚੀ ਸਾਧਕ ਸੋਭਾ ਮੂਚ ਤੇ ਮੂਚੀ ਸਾਧਕ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇ ਅਵਰਨਾ ਪੇਖਿਆ ਏਕ ਸਿਮਨ ਕੋਇ ਨਾਨਕ ਇਹ ਲਛਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮੇ ਕਮਲੇ ਅਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲਪਵਾਨ ਬ੍ਰਹਮ ਗਿਆਨੀ ਕੈ ਧੀਰਜ ਇਕ ਜਿਉਂ ਬਸਦਾ ਕੋ ਖੋਦੇ ਕੋ ਚੰਦਨ ਲੇਪ ਬ੍ਰਹਮ ਗਿਆਨੀ ਕਾ ਇਹ ਗੁਨਾਹੁ ਨਾਨਕ ਜਿਉਂ ਪਾਪ ਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲਾ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਾਰੀ ਉਪਰੇ ਆਕਾਸ਼

ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਾਇਆ ਬ੍ਰਹਮ ਗਿਆਨੀ ਤੇ ਕਾਸ਼ ਪੁਰਾਣਾ ਪਾਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਾਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹ ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਇਸ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਏਕੈ ਰੰਗ ਬ੍ਰਹਮ ਗਿਆਨੀ ਕਹਿ ਬਸੇ ਪ੍ਰਭ ਸੰਗ ਬ੍ਰਹਮ ਗਿਆਨੀ ਕੇ ਨਾਮ ਉਧਾਰ ਬ੍ਰਹਮ ਗਿਆਨੀ ਕੇ ਨਾਮ ਪਰਿਵਾਰ ਬ੍ਰਹਮ ਗਿਆਨੀ ਸਦਾ ਸਾ ਜਾਗਤ ਬ੍ਰਹਮ ਗਿਆਨੀ ਆਪੋਤਿਆਗ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾਨੰਦ ਬ੍ਰਹਮ ਗਿਆਨੀ ਸੁਖ ਸਾਇ ਨਿਵਾਸ ਨਾਨ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗ ਹੇਤਾ ਬ੍ਰਹਮ ਗਿਆਨੀ ਕਹਿ ਹੋਇ ਚਿੰਤ ਬ੍ਰਹਮ ਗਿਆਨੀ ਕਾਲ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਿਆ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਬ੍ਰਹਮ ਗਿਆਨੀ ਕਉ ਬਾਲ ਬਲ ਜਾਈਏ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਬ੍ਰਹਮ ਗਿਆਨੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕਾ ਸਦਾ ਦੇਸ ਬ੍ਰਹਮ ਗਿਆਨੀ ਕਾ ਕਥੇ ਨ ਜਾਏ ਦਾਖੇਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਵਿਖਾਣੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾਂਤਰਾ ਪਾਰ ਨਾਨ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ ਬ੍ਰਹਮ ਗਿਆਨੀ ਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਹਾਥ ਬ੍ਰਹਮ ਗਿਆਨੀ ਕਾ ਸਗਲੇ ਕਾਰ ਬ੍ਰਹਮ ਗਿਆਨੀ ਆਵਰਿੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰੈ ਜੋ ਅੰਤਰਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰੇ ਨਾਨਕ ਓਹ ਅਪਰਸ ਸਗਲ ਨਿਸਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ

ਮਾਤ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨ ਆਵੇ ਬੇਦ ਪ੍ਰਾਣ ਸਿਮਰਤ ਬੂਜੇ ਮੂਲ ਸੁਖ ਮਹਿ ਜਾਣੇ ਅਸਥੂਲ ਚਾਹੋ ਵਰਨਾ ਕਉ ਦੇ ਉਪਦੇਸ਼ ਨਾਨਕ ਉਸ ਪੰਡਿਤ ਕੁਸ ਦਾ ਦੇਸ ਬੀਜ ਮੰਤਰ ਸਰਬ ਕੋ ਗਿਆਨ ਚਾਹੋ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾ ਤਰੂਰ ਧਾਰੇ ਪਾਸ ਪ੍ਰੇਤ ਮੁਗਧ ਪਾਥਰ ਕੋ ਤਾਰੇ ਸਰਬ ਰੋਗ ਕਾਹੋ ਖਿਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਜ਼ਰੀ ਆਇਆ ਦਾਸ ਸੰਤਨ ਪਾਏ ਤਿਨ ਪਾਇਆ ਸਦਾ ਨਿਗਟ ਨਿਗਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ

ਕੋਟ ਅੰਧ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਭੇਗਾਤਮਨ ਕੋਰ, ਕਈ ਕੋਟ ਪਰ ਦਰਬ ਕੋ ਹਿਰ ਹੈ, ਕਈ ਕੋਟ ਪਰ ਦੁਖ ਨ ਕਰ ਹੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪ੍ਰਦੇਸ਼ ਪ੍ਰਮਾਹ, ਜਿਤ ਜਿਤ ਲਾਵੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪੇ ਉਪਾਏ, ਕਈ ਕੋਟ ਪਾਥਰ ਬਿਰਖ ਨੇ ਵਜਾਏ, ਕਈ ਕੋਟ ਪਵਨ ਪਾਣੀ ਬੈ ਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨ ਵਿੰਦਰ ਸਿਰ ਛਤਰ, ਸਗਲ ਸਮਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਕਈ ਕੋਟ ਰਾਜਸ ਤਾਮਸ ਸਾਧਕ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ, ਕਈ ਕੋਟ ਕੀਏ ਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੈ, ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇ ਨੇਰੇ ਸਭ ਹੂੰ ਤੇ ਦੂਰ, ਨਾਨਕ ਆਪ ਲਿਪਤ ਰਹਿਆ ਪਰ ਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮ ਹੈ ਜੀਵੇ ਮਰੇ, ਕਈ ਕੋਟ ਬਹੁ ਜੋਨੀ ਫਿਰ ਹੈ, ਕਈ ਕੋਟ ਬੈਠ ਹੀ ਖਾਹੇ, ਕਈ ਕੋਟ ਕਾਲੇ ਥੱਕ ਪਾਹੇ, ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ, ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕਿਸ ਪ੍ਰਭ ਕੇ ਹਾਥੇ, ਕਈ ਕੋਟ ਭੈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋ ਜੰਤੇ, ਆਤਮ ਹੈ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕਉ ਮਿਲੇ ਹੋ ਪ੍ਰਭ ਅਮਨਾਸ, ਕਈ ਕੋਟ ਮੰਗੈ ਸਤ ਸੰਗ ਪਾਰ ਬ੍ਰਹਮ, ਤਿਨ ਲਾਗਾ ਰੰਗ ਜਿਨ ਕਉ ਹੋਏ, ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧੰਨ ਧੰਨ।

ਨਾਨਕ ਪ੍ਰਭ ਸੋਏ। ਕਈ ਕੋੜ ਪਾਰ ਬ੍ਰਹਮ ਕੇ ਦਾਸ, ਤਿੰਨ ਹੋਵ ਦਿਆ ਤੁਮ ਪ੍ਰਗਾਸ। ਕਈ ਕੋੜ ਤੱਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੇ। ਕਈ ਕੋੜ ਨਾਮ ਰਸ ਪੀਵੇ, ਅਮਰ ਭੈ ਸਦ ਸਦ ਹੀ ਜੀਵੇ। ਕਈ ਕੋਟ ਨਾਮ ਗੁਣ ਗਾਵੇ, ਆਤਮ ਰਸ ਸੁਖ ਸ

ਆਵੇ। ਕਹੋ ਮਾਨੁਖ ਤੇ ਕਿਆ ਹੋਇਆ ਵੇ, ਜੋ ਤਿਸ ਭਾਵੇ ਸੋਈ ਕਰਾਵੇ। ਇਸ ਕੇ ਹੱਥ ਹੋਏ ਤਾਂ ਸਭ ਕਿਸ ਲਏ, ਜੋ ਤਿਸ ਭਾਵੇ ਸੋਈ ਕਰੇ। ਅਨਜਾਨਤ ਵਿਖਿਆ ਮਹਿਰੇ ਤੇ ਦੇ ਜਾਂਤ ਆਪਣੇ ਆਪ ਬਚੇ, ਭਰਮੇ ਭੁੱਲੇ ਦਹਿ ਦਿਸ ਧਾਵੇ। ਨਿਮਖ ਮਾਹੀ ਚਾਰ ਕੁੰਡ ਫਿਰ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ। ਨਾਨਕ ਤੇ ਜਨ ਨਾ ਮਿਲੇ, ਖਿਣਮੈ ਨੀਤ ਕੀਰਤ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਸ। ਜਾਕਾ ਦ੍ਰਿਸ਼ਟ ਕਛੂ ਨਾਵੇ, ਤਿਸ ਤਿਦ ਕਾਲ ਦਹਿ ਦਿਸ ਪ੍ਰਗਟਾਵੇ। ਜਾਕ ਆਪਣੀ ਕਰੇ ਬਖਸੀ ਤਾ ਕਾਲੇ ਖਨ ਗਣੇ, ਜਗਦੀਸ਼ ਜੀ ਉਹ ਪਿੰਡ ਸਭ ਤਿਸ ਕੀ ਰਾਸ, ਕੜ ਕੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬੰਤ ਆਪ ਨਾਈ। ਨਾਨਕ ਜੀਵੇ ਦੇਖ ਵਡਾਈ, ਇਸਕਾ ਬਲ ਨਾਹੀ, ਸਹਾਥ ਕਰਨ ਕਰਾਮਨ ਸਰਬ ਕੋ ਨਾਸ। ਆਗਿਆਕਾਰੀ ਬਪਰਾ ਜੀ ਉਹ ਜੋ ਤਿਸ ਭਾਵੇ ਸੋਈ ਫਿਣਥੀ, ਉਹ ਕਭੂ ਊਜਨੀ ਚ ਮੈਂ ਬਸੇ, ਕਭੂ ਸੋਗ ਹਰਖ ਰੰਗ ਹੱਸੇ, ਕਭੂ

ਨਾਨਕ ਗਰਬ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੁਆਨ ਜੋ ਜਾਣੈ ਮੈਂ ਜੋ ਬਣਵੰਤ ਸੋ ਹੋਵਤ ਬਿਸਟਾ ਕਾ ਜੰਤ ਆਪਸ ਕਉ ਕਰਮਵੰਤ ਕਹਾਵੇ ਜਨਮ ਮਰੇ ਬਜੋਨ ਪ੍ਰਭਾਵੇ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਧਨਵੰਤਾ ਹੋਏ ਕਰ ਗੁਰਬਾਵੇ ਤ੍ਰਿਣ ਸਮਾਨ ਕਹਿ ਸੰਗ ਨ ਜਾਵੇ ਬਹੁਲਸ ਕਿਰਮਾਨ ਉਖਪੁਰ ਕਰੇ ਆਸ ਪਰ ਭੀਤਰ ਤਾਂ ਕਾ ਹੋਏ ਬਿਨਾ ਸਭ ਤੇ ਆਪ ਜਾਣੇ ਮਲਵੰਤ ਖਿਨ ਮਹਿ ਹੋਏ ਜਾਏ ਪਸਮੰਤ

ਪਰਵਾਨੁ ਕੋਟ ਕਰਮ ਕਰੇ ਹਉ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਯਤਨ ਕਰੇ ਆਤਮ ਨਹੀਂ ਦਰਵੇ ਹਰ ਦਰ ਗਏ ਕਹੋ ਕੈਸੇ ਗਾਵੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕਿ ਨਿਰਮਲ ਸੋਏ।

ਪ੍ਰਣੀਤ ਜਬ ਰੰਗ ਬੋ ਮਗਨ ਸੰਗ ਬਾਜ ਤਬ ਰੰਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਤੂਟੇ ਗੁਰਪ੍ਰਸਾਦ ਨਾਨਕ ਹਾਂ ਛੂਟੇ ਸਹਿਸ ਕਟੇ ਲਾਖ ਕੋਟ ਧਾਵੇ ਤ੍ਰਿਪਤ ਨਾਵੇ ਮਾਇਆ ਪਾਛੇ ਪਾਵੇ ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ ਖਬ ਖਬ ਮਰੇ ਬਿਨਾ ਸੰਤੋਖ ਨਹੀਂ ਕੋ ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਬੜਭਾਗੀ ਕਿਸੇ

ਨੇ ਵਖਿਆ ਨਹੀਂ। ਸੱਚ ਸੱਚ ਸਤ ਸਭ ਕੀ ਨਾ ਕੋਟ ਮੱਧੇ ਕਿਣੇ ਬਿਰਲੈ ਚੀਨਾ। ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸਰਵਣ ਬਖਿਆਣੀ।

ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੇ ਦੁਖਣ ਹਾਰ ਜਾ ਘੜੇ ਸੰਤ ਕੇ ਦੁਖਣ ਜਮਤੇ ਨਹੀਂ ਛੁੱਟੇ ਸੰਤ ਕੇ ਦੁਖਣ ਸੁਖ ਸਭ ਜਾਏ ਸੰਤ ਕੇ ਦੁਖਣ ਨਰਕ ਮਹਿ ਪਾਏ ਸੰਤ ਕੇ ਦੁਖਣ ਮਤ ਹੋਏ ਮਲੀਨ ਸੰਤ ਕੇ ਦੁਖਣ ਸੋਭਾ ਤਿਹੀਨ ਸੰਤ ਕੇ ਹੱਥੇ ਕਉ ਰੱਖੇ ਨ ਕੋਏ ਸੰਤ ਕੇ ਦੁਖਣ ਥਾਨ ਪ੍ਰਹਟ ਹੋਏ ਸੰਤ ਕਿਰਪਾਲ ਕਿਰਪਾ ਦੇ ਕਰੇ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਣ ਤੇ ਮੁਖ ਭਾਵੈ ਸੰਤਨ ਕੈ ਦੁਖਣ ਕਾਗ ਜਿਉਂ ਲਵੈ ਸੰਤਨ ਕੈ ਦੁਖਣ ਸਰਪ ਜਿਉਣ ਪਾਏ ਸੰਤ ਕੇ ਦੁਖਣ ਤ੍ਰਿਗਤ ਜਿਉਣ ਕਿਰਮਾਏ ਸੰਤਨ ਕੈ ਦੁਖਣ ਤਿਸ ਨਾਮੇ ਜਲੇ ਸੰਤ ਕੇ ਦੁਖਣ ਸਭ ਕੋ ਛਲੇ ਸੰਤ ਕੇ ਦੁਖਣ ਤੇ ਸਭ ਜਾਏ ਸੰਤ ਕੇ ਦੁਖਣ ਨਿਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਉ ਪੀਹੀ ਗਤ ਪਾਹੇ ਸੰਤ ਕਾ ਨਿੰਦਕ

ਵਸੇ ਹਰ ਸੰਗ ਸਹਿ ਸੁਭਾਏ ਹੋਵੇ ਸੋਹੇ ਕਰਨੇ ਹਾਰ ਪਛਾਣੇ ਸੋਹੇ ਪ੍ਰਭ ਕਾਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨ ਜਿਹ ਦੇਵ ਜੇ ਤੇ ਮਹਿ ਸਮਾਏ ਹੋਏ ਸੁਖ ਨਿਧਾਨ ਨੂੰ ਬਣਾਏ ਆਪਸ ਕੋ ਆਪ ਦੀਨੋ ਮਹਾਨ ਨਾਨ ਪ੍ਰਭ ਜਨ ਇੱਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਧਾ ਜਾਨਨ ਹਾਰ ਜਾ ਕੇ ਸਿਮਰਨੀ ਉਦਰੀ ਐ ਨਾਨਕ ਤਿਸ ਬਲੇ ਹਾਰ ਅਸ਼ਟਪਦੀ ਟੂਟੀ ਗਣ ਹਾਰ ਗੋਪਾਲ ਸਰਬ ਜੀਆਂ ਆਪੇ ਬ੍ਰਿਧਪਾਲ ਸਗਲ ਕਿਜਿੰਦਾ ਜਿਸ ਮਨ ਵਾਸ ਤਿਸ ਤੇ ਬਿਰਥਾ ਕੋਈ ਨਾਹੀ ਹਰੇ ਮਨ ਮੇਰੇ ਸਦਾ ਹਰ ਜਾਵੇ ਵਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ।

ਅਰਪ ਸਾਧ ਕੋ ਆਪਣਾ ਦੀਓ, ਸਾਧ ਕੇ ਧੂਰ ਕਰ ਉਸਨਾਨ, ਸਾਧੂ ਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ,

ਤੇ ਆਧਾਰ ਸਰਬਿਧਾਨ ਜਾਕੀ ਦ੍ਰਿਸ਼ਤੀ ਵਾਹਿ ਪ੍ਰਭ ਲਿਖੇ ਕਾਲਹ ਨਾ ਪਾਹੇ ਸਭ ਕਹਿ ਤਿਸ ਕਾਹੁ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨ ਹੋਗ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਹ ਨਿਰਮਲ ਹੈ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀ ਤਿਹ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਿਹ ਲੋਇ ਜਾ ਕੇ ਹਿਰਦੈ ਇੱਕ ਹੋਏ ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿਹਤ ਸਾਚਾ ਓਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਤ ਸਮਾਤਾ ਸਲੋਕ ਹਰੂਪ ਨਰੇਖ ਨਿਰੰਕੇਸ਼ ਤ੍ਰਿਹ ਗੁਣ ਤੇ ਪ੍ਰਭ ਭਿਹਨ ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ।

ਮਹਿਤ ਤਪੀਸਰ ਤਾਪ ਮਹਿ ਤਪੀਸਰ ਗ੍ਰਹਿਤ ਮਹਿ ਭੋਗੀ ਧਿਆਏ ਧਿਆਏ ਭਗਤ ਸੁਖ ਪਾਇਓ ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਓ ਜਾ ਕੇ ਲੀਲਾ ਕਿਵੇਂ

ਤਾਂ ਗੁਦਰੇ ਸੰਸਾਰ ਆਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤ ਪੁਰਖ ਸਮਾਨ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਵਿਜਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਜਨ ਸਾਧੂ ਉਪਦੇਸ਼ ਸਤ ਜਨ ਜਾ ਕੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂ ਜੈ ਜੈ ਕੋਇ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤਿ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਅਨਾਨਕ ਜੋ ਤਿਸ ਭਾਵੇ ਸੋ ਵਰਤੀਆਂ ਬਿਸਮਨ ਬਿਸਮ ਭੈ ਬਿਸਮਾਲ ਜਿਨ ਬੂਝਿਆ ਤਿਸ ਆਇਆ ਸੁਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਵਚਨ ਪਦਾਰਥ ਲਹੇ

ਪਿਆਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਗਾ ਨਾਉ ਤੇ ਸਿੱਖ ਗਏ ਸੰਗ ਸਿੱਖ ਦੁਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੇ ਗੁਰਬਚਨੀ ਹਰਨਾਮ ਉਚਿਰੈ

ਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਰਾਮ ਕਮਾਵਨਾ ਨਾਨਕ ਇਹੋ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਿਓ ਵਿਚਾਰ ਏਕ ਸਿਮਰ ਨਾਮ ਆਧਾਰੇ ਅਮਰੇ ਉਪਾਵ ਸਭੀਤ ਵਿਸਾਰ ਚਰਨ ਕਮਲ ਦਮਹਿਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰਾਥ ਦ੍ਰਿਵ ਕਰ ਗਹੋ ਨਾਮ ਹਰ ਵਾਥੇ ਹੋ ਤਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁਰ ਜਿਸ ਧਨ ਕੋ ਚਾਰ ਕੁੜ ਉਠਤਾਵੇ ਸੋ ਤਨ ਹਰ

ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣੇ ਉਧਾਰੇ ਅਨਕੀ ਪਾਵਨ ਛੂਟਨ ਹਾਰੇ ਸਿਮਰਤ ਸਾਧ ਵੇਦ ਵਿਚਾਰੇ ਹਰ ਕਈ ਭਗਤ ਕਰੋ ਮਨ ਲਾਏ ਮਨ

ਨੇ ਸੁਭਰ ਭਰੇ ਪ੍ਰੇਮ ਰਸ ਰੰਗ ਵਜੈ ਚਾਹੋ ਸਾਧ ਕੇ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲੇਵਲਾਂਗ ਬਿਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ।

ਸਤਸੰਗੂਰੀ ਜਿਸ ਕਾ ਸਾਮ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ।

ਸਿਮਰ ਸਿਮਰ ਸਿਮਰ ਸੁਖ ਪਾਉ, ਆਪ ਜਪੋ ਅਵਰਹਿ ਨਾਮ ਜਪਾਵੋ, ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋ ਸਿਛਾਰ। ਸਰਬ ਕਲਿਆਣ ਸੁਖ ਨਿਧ ਨਾਮ, ਬੂੜ ਜਾਤ ਪਾਏ ਬਿਸਰਾਮ, ਸਗਲ ਦੁਖ ਆਪਤ ਨਾਸ, ਨਾਨਕ ਨਾਮ ਜਪੋ ਗੁਣਤਾ।

ਦੀਏ ਜੰਤ ਕੇ ਠਾਕੁਰ ਆਪੇ ਵਰਤਨ ਹਾਰ ਨਾਨਕ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਤਾਰ ਜਾਤ ਭਾਵੇ ਤਾਂ ਸ੍ਰੀ ਚੁਪਾਏ ਆਪਣੇ ਭਾਣੇ ਲੈ ਸਮਾਜ ਤੁਮ ਤੇ ਭੈਣ ਨਹੀਂ ਕਿਛ ਹੋਇਆ ਪਰ ਸੂਤ ਸਭ ਜਗਤ ਪ੍ਰੋਹੇ ਜਾ ਕੋ ਆਪ ਜਾ ਕੋ ਪ੍ਰਭ ਜੀ ਆ ਬੁਝਾਏ ਸੱਚ ਨਾਮ ਸੋਜਨ ਪਾਏ ਸੋ ਸੁੰਦਰ ਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ

ਸਭਾਤ ਅੰਤਰ ਬਾਰ ਜਾਨੋ ਸਾਧ ਗੁਣ ਨਿਧਾਨ ਬੇਅੰਤੇ ਪਾਰ ਨਾਨਕ ਦਾਸ ਦਾ ਬਲਿਹਾਰ ਪੂਰਨ ਪੂਰਾ ਹੈ ਦਿਆਲ ਸਾਵਿਓ ਪਰ ਹੋਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹਿਓ ਬਿਆਹ ਪ੍ਰਤ ਪਾਲੇ ਜੀਅਨ ਬਹੁ ਭਾਤ ਜੋ ਜੋ ਰਚਿਓ ਸੁਤ ਸੇ ਧਿਆਤ

ਸੁਭਾਉ। ਆਠ ਪਹਿਰ ਪ੍ਰਭ ਭੇਖੋ ਨੇਰਾ ਮੀਤੇ ਅਗਿਆਨ ਬਿਨਸੇ ਅੰਧੇਰਾ। ਸੁਣ ਉਪਦੇਸ਼ ਹਿਰਦੈ ਵਸਾਉ, ਮਨ ਇੱਛੇ ਨਾਨਕ ਫਲ ਪਾਉ। ਹਾਲਤ ਪਾਲਤ ਦੋਏ ਲਿਖੋ ਸਵਾਰ, ਰਾਮ ਨਾਮ ਅੰਤਰ ਉਰਤਾਰ।

ਸਮਾਦ ਤਿੰਨ ਦੇਖਿਆ ਜੇ ਸਾਹਿਬ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜ ਘੜ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ।

ਇੰਦ ਆਸ ਅਨਿਤ ਤਿਆਗ ਹੋ ਤਰੰਗ ਸੰਦਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰ ਹੋ ਸਾਧ ਸੰਗ ਅਗਨ ਸਾਗਰ ਤਰ ਹੋ ਹਰ ਤਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਹਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ

ਸਾਧ ਵਾਜੈ ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨਕ ਉਦਰੇ ਤਨਿਕੇ ਸਾਥੇ ਸਰਨ ਜੋਗ ਸੁਨ ਸਰਨੀ ਆਇ ਕਰ ਕਿਰਪਾ ਪ੍ਰਭ ਆਪ ਮਿਲਾਇ ਮਿਟ ਗਏ ਬੈਰ ਪਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜਨਾਲ ਬਕਾਰਤ ਰਹਤੇ ਰਾਮ ਨਾਮ ਸੋ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਬਹੀ ਖੇਬ ਹਮਾਰੀ ਪ੍ਰਭ ਕੀ ਉਹ ਤਿਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਧਨ ਦਾਨ ਸਰਬਿਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਜ ਪਾਇਆ ਸਥਾਨ ਬੌਰ ਨ ਹੋਏ ਆਵਣ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਹਿ ਮਦ ਸਗਲ ਤੇ ਉਦਾਸ

God such happy such Nanak Husi Pi such so chai so chana ho vai je sochi lakh var chupai chupna ho vai je lai raha livtar ਭੁੱਖਿਆ ਭੁੱਖ ਨਾ ਉੱਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲਾ ਖੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ

ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾ ਨਾਹੀਂ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥਨਾਵਾਂ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ, ਵੇਖਾਂ ਵਿਣ ਕਰਮਾ ਕੇ ਮਿਲਾ ਲਈ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਖੋਏ, ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤਿਹਾ ਕੋਏ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕਿਆ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮ ਇੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸੜ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੈ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼, ਸੁਣੈ ਸਰਾ ਗੁਣਾ ਕੇ ਗਾਹ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ਼, ਮੰਨੇ ਗੀਗਤ ਕਹੀ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ,

ਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ

ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ

ਬੁੱਧ ਕਿਤਾਬ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵ ਹੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੋਨ ਲਿਵਲਾ

ਸੁਣਿਆ ਬੰਦਿਆ ਮਨ ਕੀਤਾ ਭਾਉ, ਅੰਤਰਗਾ ਤੀਰਥ ਮਲਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਤਾਦ ਬਾਣੀ ਬਰਮਾਹੋ, ਸਤ ਸੁਹਾਨ ਸਦਾ ਮਨ ਚਾਹੋ, ਕਵਣ ਸੁਵੇਲਾ ਵਖਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰਫ਼ ਤੀ ਮਾਹੋ ਕਵਣ, ਜਿਤ ਹੋਵਾ ਆਕਾਰ, ਵੇਲਾ ਪਾਈਆ ਪਣ।

ਲਗਾਤਾਰ ਬੰਦ ਖਲਾਸੀ ਭਾਣੇ ਹੋਏ। ਉਹ ਰਾਖ ਨਾ ਸੱਕਾ ਕੋਏ, ਜੇ ਕੋ ਖਾਇਕ ਆਖਣ ਪਾਏ, ਉਹ ਜਾਣੇ ਜਿਤੀਆਂ ਮੂੰਹ ਖਾਏ, ਆਪੇ ਜਾਣੇ ਆਪੇ ਦੇ, ਆਖੇ ਸੇ ਬੇ ਕਈ ਕੇ, ਜਿਸਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮਲ ਗੁਣ ਅਮਲ ਵਾਪਾਰ, ਅਮਲ ਵਾਪਾਰੀਏ ਅਮਲ ਭੰਡਾਰ, ਅਮਲ ਆਵੇ ਅਮਲ ਲੈ ਜਾਹੇ, ਅਮਲ ਭਾਏ ਅਮਲਾ ਸਮਾਹੇ, ਅਮਲ ਧਰਮ ਅਮਲ ਦੀਬਾਣ, ਅਮਲ ਤੁਲ ਅਮਲ ਪ੍ਰਵਾਣ, ਅਮਲ ਬਖਸ਼ੀਸ ਅਮਲ ਨਿਸ਼ਾਨ, ਅਮਲ ਕਰਮ ਅਮਲ ਫਰਮਾਨ, ਅਮਲੋ ਅਮਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀ ਤਾ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕੇ ਉੱਠ ਉੱਠ ਜਾਹੇ, ਇਤੇ ਕਿਤੇ ਹੋਰ ਕਰਹੇ, ਤਾਖ ਨਾ ਸਕੇ ਕਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੇ ਸੱਚਾ ਸੋਏ, ਜੇ ਕੋ ਆਖੇ ਬੋਲ ਵਿਗਾੜ, ਤਲਖੀਐ ਸਿਰ ਗਾ ਵਾਰਾਂ ਗਾ ਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕਿਤੇ ਵਾਮਣ ਹਾਰੇ, ਕਿਤੇ ਰਾਗ ਭਰੀ ਸਿਉਂ ਕਹੀਅਨ, ਕਿਤੇ ਗਾਵਣ ਹਾਰੇ, ਗਾਵੇ ਤੁਹਾਨੂੰ ਪਾਉਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ।

ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵਤ ਸੁਭਾਵੈ ਤਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਨ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਭਾਵ ਲਖੋ ਹੈ ਲਖੋ ਮੈਂ ਲਖ ਵੀਸ ਲਖ ਲਖ ਗੇੜਾ ਆਖੀ ਇਹ ਤਰਾਹ ਏਕ ਨਾਮ ਜਗਦੀਸ਼ ਇਹ ਤਰਾਹ ਪਤ ਪਬੜੀਆ ਚੜੀਏ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚ ਪੈਣੈ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ

ਸੋਏ ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉੱਥੇ

ਸਰ ਕਿਤੇ ਕਾਨ ਮਹੇਸ਼, ਕਿਤੇ ਬਰਮੇ ਘਾਟ ਘੜੀਐ ਰੂਪ ਰੰਕੇ ਵੇਸ਼, ਕਿਤਿਆ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇਸ, ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼, ਕਿਤੇ ਸਿੱਧ ਬੁਧਨਾਥ ਕਿਤੇ ਕਿਤੇ ਦੇਵੀ ਵੇਸ਼, ਕਿਤੇ ਦੇਵ ਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ, ਕਿਤਿਆ ਖਾਣੀ ਕਿਤਿਆ ਬਾਣੀ ਕਿਤੇ ਪਾਤ ਨਰਿੰਦ, ਕਿਤਿਆ ਸੁਰਤੀ ਸੇਵਕ ਕਿਤੇ ਨਾਨਕ ਅੰਤ ਨ ਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਬਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ ਤਿੱਥੈ ਘਾਟ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਗਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰ

ਤਨ ਮੈਂ ਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਗਥਨੇ ਜਾਹੇ ਨਾ ਵਹੇ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਥੈ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਹੇ ਸੱਚ

ਵਿਚਾਰ ਜਿਵ ਜਿਵ ਹੁਕਮ ਤਵੈ ਤਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਅਥਿਆਰ ਭਾਉ ਖਲਾ ਅਗੰਧ ਪਤਾਉ ਭਾਂਡਾ ਭਾਉ ਅੰਮ੍ਰਿਤ ਤਟਾਲ ਘੜੀਐ ਸ਼ਬਦ ਸਚੀ ਟਕਸਾਲ।

ਗਏਮ ਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏਮ ਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਵ ਪ੍ਰਕਾਸ਼ ਅਮਿਤੋ ਜਗਹਿਜੈ ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ ਤਵਾ ਸਰਬਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਦ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੁਪੇ ਨਮਸਤੰਗ ਨਿਰਗਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਗਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਬਾਹੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭੁਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਬੇ ਨਮਸਤਸ ਅਜਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਭਨਵੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਅਭਰਨੇ ਨਮਸਤੰਗ ਅਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ ਨਮੋ ਸਰਬ ਧੰਦੇ ਨਮੋ ਸਤਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਤਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਦਵਾ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਭੇ ਹੈ ਅਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਪੰਜ ਹੈ ਅਝੂਜ ਹੈ ਅਝੰਜ ਹੈ ਅਮੀਕ ਹੈ ਅਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਭੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਨੰਭ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਰੇਕ ਹੈ ਭੁਜੰਗ ਫਰਿਆਦ ਛੰਦ ਨਮੋ ਸਰਬਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਬ ਬਾਲੇ ਨਮੋ ਸਰਬ ਗਾਉਣੇ ਨਮੋ ਸਰਬ ਹੋਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਬਾਨ ਬਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਵਿਭੂਤੇ ਕਲੰਕੰ ਮਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ ਨਮੋ ਜੋਗ ਜੋਗੇ ਸੁੰਗ ਪਰਮ ਸਿੱਧੇ ਨਮੋ ਰਾਜ ਰਾਜੇ ਸੁੰਗ ਪਰਮ ਬ੍ਰਿਧੇ ਨਮੋ ਸ਼ਸਤਰ ਪਾਨੇ ਨਮੋ ਅਸਤਰ ਮਾਨੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਗਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵਿਸ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹੰਗ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸੰਗ ਸਰਾਨੇ ਨਮੋ ਮੰਤ੍ਰ ਮੰਤ੍ਰੰ ਨਮੋ ਯੰਤ੍ਰ ਯੰਤ੍ਰੰ ਨਮੋ ਇਸ਼ਟ ਇਸ਼ਟੇ ਨਮੋ ਤੰਤ੍ਰ ਤੰਤ੍ਰੰ ਸਦਾ ਸਚਦਾਨੰ ਸਦਰੰ ਸਰਵੰ ਪ੍ਰਣਾਸੀ ਅਨੁਪੇ ਅਨੁਪੇ ਸਮਸਲੇ ਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਅਦੋ ਉਰਧਰ ਅਗੰਗ
ಅದೋ ಅರ್ಧಂ ಅಗಂ ಓ ಘರ್ತಾ ಬರಂಗ್ ಬರಂಗ್ ಪರಮೇಶ್ವರಂ ಪ್ರೋಜ್ಪಾಲಂ ಸದಾ ಸರ್ವದಾ ಸಿದ್ಧಾದಾ ದಯಾಲಂ ಅಶೇದಿಯ ಭೇದಿಯ ನಾಮಂಗ ಗಾಮಂಗ್ ಸಮಸ್ತೋ ಪರಾಜಿ ಸಮಸ್ತಸ್ತಾಮಂಗ್ ತೇ ರಾಜೋ ರಜಾಚರೀ ಛಂದ ಜಲೇಹ ತಲೇಹ ಪೀತ ಪೇಹ ಪ್ರಭುಹ ಜಯ ಅಜೂಹ ಅದೇಸ ಭೇಸ ಭುಜಂಗ ಪ್ರಿಯಾದ ಛಂದ ಅಗಾಧ್ಯೆ ಅಬಾಧ್ಯೆ ಅನಂದಿ ಸ್ವರೂಪೇ ನಮೋ ಸರ್ವಾನೇ ಸಮಸ್ತ ನಿಧಾನೇ ನಮಸ್ತಮಂ ನೃನಾಥೇ ನಮಸ್ತಮಂ ಪ್ರಮಾತೇ ನಮಸ್ತಮಂ ಅಗಂಜೇ ನಮಸ್ತಮಂ ಅಪಂಜೇ ನಮಸ್ತಮಂ ಅಕಾಲೇ ನಮಸ್ತಮಂ ಅಪಾಲೇ ನಮೋ ಸರ್ವದೇಶೇ ನಮೋ ಸರ್ವೇಶೇ ನಮೋ ರಾಜರಾಜೇ ನಮೋ ಸಾಜೇ ನಮೋ ಸಾಹೇ ನಮೋ ಮಾಹೇ ನಮೋ ಗೀತ ಗೀತೆ ನಮೋ ಪ್ರೀತ ಪ್ರೀತೇ ನಮೋ ರೋಖ ರೋಖೇ ನಮೋ ಶೋಕ ಶೋಕೇ ನಮೋ ಸರ್ವರೋಗೇ ನಮೋ ಸರ್ವಭೋಗೇ ನಮೋ ಸರ್ವಜೀತಂ ನಮೋ ಸರ್ವಭೀತಂ ನಮೋ ಸರ್ವಜ್ಞಾನಂ ನಮೋ ಪರಮತಾನಂ ನಮೋ ಸರ್ವಮಂತ್ರಂ ನಮೋ ಸರ್ವಜಂತ್ರಂ ನಮೋ ಸರ್ವದೃಶ್ಯಂ ನಮೋ ಸರ್ವಕೃತ್ಸಂ ನಮೋ ಸರ್ವರಂಗೇ ತರ್ಭಂಗಿ ಅನಂಗೇ ನಮೋ ಜೀವ ಜೀವಂ ನಮೋ ಬೀಜ ಬಿಜ್ಜೆ ಅಖಿಜ್ಯ ಬಿಜ್ಜೆ ಸಮಸ್ತಂ ಪ್ರಸಿಜ್ಜೆ ಕೃಪಾಲಂ ಸ್ವರೂಪೇ ಕುಕರ್ಮಂ ಪ್ರಣಾಸಿ ಸದಾ ಸರ್ವದಾ ಹೃದ ಸದ್ದಂ ನಿವಾಸಿ ಚರ್ಪಟ ಛಂದ ತ್ವಪ್ರಸಾದ ಅಮೃತ ಕರ್ಮೇ ಅಮೃತ ಧರ್ಮೇ ಅಖಲ ಜೋಗೇ ಅಚಲ ಭೋಗೇ ಅಚಲ ರಾಜೇ ಅಟಲ ಸಾಜೇ ಅಖಲ ಧರ್ಮಂಗ ಅಲ್ಲ ಕರ್ಮಂಗ ಸರ್ವಂಗ ದಾತಾ ಸರ್ವಂಗ ಜ್ಞಾತಾ ಸರ್ವಂಗ ಪಾನೆ ಸರ್ವಂಗ ಮಾನೆ ಸರ್ವಂಗ ಪ್ರಾಣಂ ಸರ್ವಂಗ ತರಾನಂ ಸರ್ವಂ ಭುಕ್ತ ಸರ್ವಂಗ ಜುಕ್ತ ಸರ್ವಂಗ ದೇವಂಗ ಸರ್ವಂಗ ಭೇವಂಗ ಸರ್ವಂಗ ಕಾಲೇ ಸರ್ವಂಗ ಪಾಲೇ ಪರ್ವಾಲ ಶಾಂತ ತ್ವ ಪ್ರಸಾದ ಆದ ರೂಪನಾದ ಮೂರ್ತ ಅಜೋನ್ ಪುರುಖ ಪಾರ ಸರ್ಮಾನ್ ತರ್ಮಾನ್ ದೇವ ಅಭೇವ ಆದ ಉದಾರ ಸರ್ಪಾಲಕ ಸರ್ವಕಾಲಕ ಸರ್ವಗೋಪನ ಕಾಲ ಜತರ್ ತತರ್ ವಿರಾಜ ಹಿ ಅಬ್ದೂತ ರೂಪ ಸಾಲ ನಾಮ ಠಾಮ ನಾ ಜಾತ ಜಾಗರ ರೂಪರಂಗ ನಾ ರೇಖ ಆದ ಪುರುಖದಾರ ಮೃತ ಅಜೋನ್ ಆದ ಸೇಖ ದೇಸೌರ ಅಪೇ ಜಾಕರ ರೂಪರೇಖ ನಾರಾಗ ಜತರ ತತರ್ ದಸಾ ವಿಸಾ ಹೋಯ್ ಫೈಲು ಅನುರಾಗ ನಾಮ ಗಾಂಭೀನ ಬೇಹ ತಾಮು ನ ಜಾಯ ಸರ್ಮಾನ್ ಸರ್ವತರ್ಮಾನ್ ಸದಯ ಮಾನತಾ ಹೇ ಏಕ ಮೂರ್ತ

ਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦ ਆਹੀਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਹੀਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ

ਰਾਹੀ ਕਰਤੇ ਰਾਹ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ, ਕਾਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਤ ਸੁਖਮਨ ਆਏ ਵਸਿਆ, ਜਨਿਸ਼ਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਾਹੈ ਨਾਨਕ ਸੁਣੋ ਸੰਤੋ ਸਭ ਧਰੋ ਬਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਾਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਕਾਓ, ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਆਨੰਦ ਵਾਜੇ। ਸਾਚੀ ਲਵਾਬਿਨ ਦੇਹ ਨਿਮਾਣੀ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਸ ਸਿਮਰਤ ਹੋਏ ਨਾਹੀ, ਕਿਰਪਾ ਕਰ ਬਨਵਾਰੀਆ, ਕਰ ਕਿਰਪਾ ਕਿਲੋ ਕੱਟੇ ਗਿਆਨ ਸਾਰਿਆ, ਅੰਦਰੋਂ ਜਿਨ ਕਾ ਮੋਹ ਤੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ, ਕਹੇ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣ ਲਿਵੈ ਬਾਜੋ, ਕਿਆ ਕਰੇ ਵਿਚਾਰੀਆ, ਤੁਧ ਵਾਸ ਸਿਮਰਤ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਇਸ ਨੂੰ ਅਰਥਾਓ ਨਾਹੀ ਸ਼ਬਦ ਲਾਗ ਸਵਾਰੀਏ, ਕਹੇ ਨਾਨਕ ਲਿਵੈ ਬਾਜੋ, ਕਿਆ ਕਰੇ ਵਿਚਾਰੀਆ। ਆਨੰਦ

ਰਿਆ ਅੰਦਰੋਂ ਅਜਨਗਾ ਮੋਹ ਤੁਟਾ ਤਿਨਗਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇ ਜਿਸਨੂੰ ਕਿਆ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈਦਿਕ ਸਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਦੁਆਰੇ ਪਾਈਐ ਤਨ ਮਨ ਧਨ ਸਭ ਸੋਮ ਗੁਰ ਕਾ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੇ ਬਿਠੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇੱਕ ਟੰਮ ਤੁਝੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਛਿਤ ਲਾਈਐ ਐਸਾ ਕੰਮ ਮੂਲੇ ਨਾ ਕੀਚਾ ਹੈ ਜਿਤ ਅੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸਭ ਖੇਲ ਤੇਰਾ ਕਿਆ ਕੁਆਖ ਵਖਾਣ ਹੈ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੋਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਉੱਠਾ ਤੇਰ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਖੀ ਇਹ ਤਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤਵੇ ਚੱਲਾਂ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਵੇ ਚੱਲਾਂ ਜਿਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਵੇ ਚਲਾਵੇ ਇਹ ਸੋਇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ ਇਹ ਤਿਨਕੇ ਮਨ ਵਸਿਆ ਜਿਨ ਧਰੋਂ ਲਿਖਿਆ ਆਇਆ ਇੱਕ ਫਿਰੇ ਹਨੇਰੇ ਕਰੇ ਗੱਲਾਂ ਗੱਲੀ ਕਿੰਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੇ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ ਕਹੇ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜਾਇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜੂ ਮਲੀਨ ਹੈ ਕਿਤੇ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਹਰ ਸਿਉਂ ਰਹਾਓ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਇ ਇਹ ਸਹਿਸਾ ਇਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਵੇਂ ਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀਂ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਿਆ ਨਾਹੀਂ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਸੇ ਭਲੇ ਸੇ ਬੰਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੈ ਹੋਵੇ ਤਾਂ ਸਨਮੁਖ ਸੇ ਕੋਈ ਜੀਓ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੈ ਗੁਰਬਿਨ ਅਵਰ ਨਾ ਜਾਣੈ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨ ਸਤਿਗੁਰ ਮੁਕਤ ਨਾ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸਭ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦਾ ਤਨਾ ਸਮਾਣੀ
ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਹਰ ਅਰਿੰਦ ਕਰੇ ਰਸਨਾ ਕਹਿਆ ਕਛੂ ਨ ਜਾਣੀ ਚੀਜਨ ਕਹਿ ਹਿਰਲਿਆ ਮਾਇਆ ਬਲ ਬੋਲਣ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਰਤਨ ਜਿੱਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ ਸ਼ਿਵ ਸਕਤਾ ਬੁਪਾਏ ਗਏ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪੇਖੇ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰ ਸ਼ਾਸਤਰ ਪੁਨ ਪਾਪ ਵਿਚਾਰਦੇ ਤਤਾ ਸਾਰ ਨਾ ਜਾਣੀ ਤਤਾ ਸਾਰ ਨਾ ਜਾਣੀ ਗੁਰੂ ਬਾਜੋ ਤਤਾ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤੱਤ ਪਾਏ ਜਿਸਨੂੰ ਅੰਦਨ ਹਰ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਉਹ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪੋਏ ਨਾ ਸਕੀ ਜਿਸਨੂੰ ਆਪਣੀ ਲਿਬਲਾਵੇ ਆਪਣੀ ਲਿਬਾਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਦ ਸੁਭਾਣਾ ਤਾਂ ਜੰਮਿਆ ਪਰਿਵਾਰ

ਜਾਏ, ਮੁੱਲਾ ਪਾਇਆ ਜਾਏ, ਕਿਸੇ ਵਿੱਚੋਂ ਰਹੇ ਲੋਕ ਮਿਲ ਲਾਏ, ਐਸਾ ਸਤਿਗੁਰੂ ਜੇ ਮਿਲੇ ਤਾਂ ਸੁਣ ਸਿਰ ਸੌਂਪੀਏ ਵਿੱਚੋਂ ਆਪ ਜਾਏ, ਜਜਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਏ, ਰੱਬ ਅਮੁੱਲ ਕੇ ਭਾਗ ਦਿਨਾਂ ਕੇ ਨਾਨਕਾ ਜਿਨ ਹਰ ਪੱਲੇ ਪਾਏ, ਰਾਸ ਮੇਰੀ ਮਨ ਮਨਜਾਰਾ, ਰਾਸ ਮੇਰੀ ਮਨ ਮਨਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਓ ਲਹਾ ਖੱਟਿਓ ਦਿਹਾੜੀ, ਇਹੋ ਧੰਨ ਤੇ ਨਾ ਮਿਲਿਆ ਜਿਨ ਹਰ ਆਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੁਆ ਬੰਜਾਰਾ, ਇਹ ਰਸਨਾ ਤੂੰ ਅੰਦਰ ਸੁਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ, ਅਰਸ ਪਾਏ ਪੱਲੇ ਪੀਏ ਹਰ ਰਸ ਬਉੜ ਨਾ ਤ੍ਰਿਸ਼ਨਾ ਲਾ ਕੇ ਆਏ, ਇਹ ਅਰਸ ਕਰਮੀ ਪਾਈਆ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰ ਅੰਨ ਰਸ ਸਾ ਵਿਸਰੇ ਜਾ ਹਰ ਵਸੈ ਮਨ ਆਏ।

ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸਿਸ਼ਟ ਕਾ ਮੂਲ ਰਚਾ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਬਰ ਆਗਮਨ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਅਰਗਾਓ ਮੰਗਲ ਨਿਤ ਸਖੀਏ ਸੋ ਦੁੱਖ ਨਾ ਵਿਆਪਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਾਏ ਅਨਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੂੰ ਸਰੀਰਾ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਨਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਥਲਾਇਆ ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕੇ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਸਰਵਣ ਹੋ ਮੇਰੇ ਹੋ ਸੱਚ ਸੁਣਨਾ ਨੂੰ ਬਿਠਾਏ ਸੱਚ ਸੁਣਨਾ ਨੂੰ ਬਿਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਦਨ ਹਰਿਆ ਹੋਆ ਰਸਨ ਰਸ ਮਾਣੀ ਸੱਚ ਅਲਖ ਵਿਡਾਣੀ ਤਾਂ ਕੀਗਤ ਕਹੀ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨਾ ਨੂੰ ਬਿਠਾਏ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੇ

ਸਾਚਾ ਸੁਹਿਲਾ ਸਾਚੇ ਕਰ ਗਾਵੋ, ਗਾਵ ਤਾਂ ਸੁਹਿਲਾ ਕਰ ਸਾਚੇ, ਜਿੱਥੇ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ, ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵ ਹੈ, ਕਹੇ ਨਾਨਕ ਸੱਚ ਸੁਹਿਲਾ ਸਤ ਕਹੇ ਨਾਨਕ ਸੱਚ ਸੁਹਿਲਾ ਸੱਚੇ ਕਰ ਗਾਵ ਹੈ, ਅਣਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਾਰਸੇ ਪੂਰੇ।

0: ಜುಗ ಜುಗ ಅಟಾಲ ಶಬದ್ ಗುರು ತಾಂತನ ಆದ ಸಾಹಿಬ್ ಶ್ರೀ ಗುರು ಗ್ರಂಥ ಸಾಹಿಬ್ ಪಾತ್ಶಾಹ ಜಿ ದೀ ಪಾವನ ಪಿತ್ತರ ಹಜ਼ੂਰ ਜੀ ਬੈਠੀ ਸਾਧ ਸੰਗਤ ਜੀ ਬਿਟਪਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੇ ਹਾਜ਼ਰੀ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਨਾਲ ਜੁੜ ਕੇ ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ ਨਾਮ ਜਪਿਆ ਗਿਆ ਪਰੰ ਗੁਰੂ ਮਹਾਰਾਜ ਜੀ ਨੇ ਸੁਣ ਤਖ਼ਤ ਤੇ ਬਿਰਾਜਮਾਨ ਹੋ ਕੇ ਦਰਸ਼ਨ ਦਾਰੇ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦਾ ਨਿਤਨੇਮ ਪਿਤਰ ਹੁਕਮ ਆਪ ਜੀ ਨੇ ਸਰਵਣ ਕੀਤੇ ਹਨ ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਬਲਜੀਤ ਸਿੰਘ ਜੀ ਅਲਵਰ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਅਬ ਸਿਰਜਨ ਹਾਰੇ ਧਾਰਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਆਉਣ ਵਾਲੇ ਸ਼ੁੱਕਰਵਾਰ ਵਾਲੇ ਦਿਨ 9 ਅਕਤੂਬਰ ਨੂੰ ਆ ਰਹੇ ਹਨ ਇਸੇ ਖੁਸ਼ੀਆਂ ਸੰਬੰਧ ਦੀਵਾਨ ਸਜਣ ਜਾ ਰਹੇ ਹਨ ਹਰ ਸਾਲ ਦੀ ਤਰ੍ਹਾਂ ਗੁਰਪੁਰਬ ਵਾਲੇ ਦਿਨ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਪਿਛਲੇ ਸਾਲ ਦੀ ਤਰ੍ਹਾਂ ਹੀ ਹਰਿਮੰਦਰ ਸਾਹਿਬ ਤਰ੍ਹਾਂ ਪ੍ਰਕਾਸ਼ ਹੋਣਗੇ ਜੋ ਕਿ ਸਿਮਰਨ ਹਰ ਰੋਜ਼ ਸਵੇਰੇ ਹੁੰਦੇ ਹਨ ਉਸ ਦਿਨ 5 ਵਜੇ ਤੱਕ ਸਿਮਰਨ ਹੋਣਗੇ 4 ਵਜੇ ਤੱਕ ਰਸਨਾ ਨਾਲ 4 ਤੋਂ 5 ਕੀਰਤਨ ਰੂਪ ਵਿੱਚ ਅਤੇ 5 ਵਜੇ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਪ੍ਰਾਰੰਭ ਹੋ ਜਾਣਗੇ 6:45 ਗੁਰੂ ਮਹਾਰਾਜ ਸਵਾਰੀ ਆਵੇਗੀ ਫੁੱਲਾਂ ਦੀ ਵਰਖਾ ਸਵਈਏ ਪੜੇ ਜਾਣਗੇ ਹਰਿਮੰਦਰ ਸਾਹਿਬ ਦੀ ਤਰ੍ਹਾਂ ਪ੍ਰਕਾਸ਼ ਹੋਵੇਗਾ ਆਪ ਜੀ ਨੇ ਵੱਧ ਤੋਂ ਵੱਧ ਪਰਿਵਾਰਾਂ ਸਹਿਤ ਹਾਜ਼ਰੀ ਭਰਨੀ ਹੈ ਜੀ ਇਸੇ ਖੁਸ਼ੀਆਂ ਸੰਬੰਧ ਵਿੱਚ ਹੀ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ ਸ਼ਾਮ ਨੂੰ 4 ਵਜੇ ਸ਼ੁੱਕਰਵਾਰ ਨੂੰ 5 ਵਜੇ ਸੰਪੂਰਨਤਾ ਹੋਣਗੀਆਂ ਅਤੇ 5 ਵਜੇ ਤੋਂ ਬਾਅਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਖੁਸ਼ੀਆਂ ਸੰਬੰਧ ਵਿੱਚ ਕੀਰਤਨ ਦਰਬਾਰ ਸਜਣਗੇ ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਨੂੰ ਕੇ ਲਾਈ ਪ੍ਰਾਪਤ ਕਰਨ ਜੀ ਅਤੇ ਆਉਣ ਵਾਲੇ ਨਵੰਬਰ ਮਹੀਨੇ ਨੂੰ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ ਸਵੇਰੇ 10 ਵਜੇ 3 ਸ਼ਨਿਚਰਵਾਰ ਹੈ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਵਾਲੇ ਬੰਨ ਆਪਣੇ ਨਾਮ ਲੈਬਰ 'ਚ ਲਿਖਾ ਸਕਦੇ ਹੋ ਜੀ ਆਉਣ ਕੀਰਤਨ ਰਾਹੀਂ ਜੁੜਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਵਾਹਿਗੁਰੂ ਵਾਹਿਗੁਰੂ

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਬਲਦੀਪ ਸਿੰਘ ਜੀ ਅਲਵਰ ਬਾਰੇ। ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ, ਸ਼੍ਰੀ ਦਮਦਮਾ ਸਾਹਿਬ ਵਾਲੇ। ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦੇ ਪ੍ਰਕਾਸ਼ ਦਿਹਾੜੇ ਗੁਰੂ ਘਰ ਵਿਖੇ ਸ਼ੁੱਕਰਵਾਰ ਨੂੰ ਮਨਾਏ ਜਾਣੇ ਹਨ, ਬੁੱਧਵਾਰ ਨੂੰ ਸ਼ਾਮ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ। ਸ਼ੁੱਕਰਵਾਰ ਅੰਮ੍ਰਿਤ ਵੇਲੇ ਜੋ ਅੰਮ੍ਰਿਤ ਵਾਲੇ ਦੀਵਾਨਾਂ ਵਿੱਚ ਵੀ ਸੰਗਤਾਂ ਨੇ ਜੋ ਗੁਰਪੁਰਬ ਮਨਾਉਣੇ ਹਨ, ਸ਼ਾਮ ਦੇ ਦੀਵਾਨਾਂ 'ਚ ਫਿਰ ਸਭ ਤੋਂ ਪਹਿਲਾਂ ਸ੍ਰੀ ਖੰਡਪਾ ਸਾਹਿਬ ਦੇ ਭੋਗ ਪੈਣਗੇ, ਫਿਰ ਜੋ ਵਿਸ਼ੇਸ਼ ਕੀਰਤਨ ਦਰਬਾਰ ਸਜਣੇ ਹਨ, ਅਤੇ ਸ਼ਨੀ ਐਤਵਾਰ ਨੂੰ ਵੀ ਜੋ ਇਸ ਸੰਬੰਧ ਵਿੱਚ ਜਿਹੜੇ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣੇ ਹਨ, ਉਹਨਾਂ ਦੇ ਐਤਵਾਰ ਨੂੰ ਭੋਗ ਪੈਣੇ ਹਨ, ਉਹ ਵੀ ਇਸ ਸੰਬੰਧ ਵਿੱਚ ਦੀਵਾਨ ਸਜਣੇ ਹਨ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਸਮੇਂ ਸਿਰ ਗੁਰੂ ਘਰ ਪਹੁੰਚ ਕਰਕੇ ਸਾਹਿਬਾਂ ਦੇ ਗੁਰਪੁਰਬ ਮਨਾਉਣੇ ਹਨ। ਇਸ ਤੋਂ ਉਪਰੰਤ ਜੋ ਬੰਦੀ ਛੋੜ ਦਿਵਸ ਦੀਵਾਲੀ ਦੇ ਪੁਰਬ ਆ ਰਹੇ ਹਨ, 8 ਨਵੰਬਰ ਨੂੰ ਆਉਣੇ ਹਨ, ਅਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆਉਣੇ ਹਨ, ਜਿੱਥੇ ਸੰਗਤਾਂ ਨੇ ਸਹਿਜ ਪਾਠਾਂ ਦੀ ਸੰਪੂਰਨਤਾ ਕਰਨੀ ਹੈ, ਉੱਥੇ 21 ਤਰੀਕ ਨੂੰ ਜੋ ਅੰਮ੍ਰਿਤ ਸੰਚਾਰ ਹੋਣੇ ਹਨ। ਸੋ ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ, ਉਹ ਵੀ ਆਪਣੇ ਨਾਮ ਲਿਖਵਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹੱਲਾ ਪੰਜਵਾਂ। ਘਰ ਬਾਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ। ਬੰਦਨਾ ਹਰ ਬੰਦਨਾ, ਗੁਣ ਗਾਵਹੁ ਗੋਪਾਲ ਰਾਏ ਰਹਾਉ। ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਦ ਮਿਟੇ ਹਰ ਸੇਵਾ, ਚਰਨ ਕਮਲ ਜਾ ਕਾ ਮਨ ਰਾਪੈ, ਸੋਗ ਅਗਣ ਤਿਸ ਜਨ ਨਾ ਵਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੁ ਹਰ ਰੰਗੇ, ਭਾਰ ਧਨ ਦੋਖ ਕਿਛ ਪਾਪ ਨਾ ਫੇੜੇ, ਜਮ ਜਾਂਦਾਰ ਨਾ ਆਵੈ ਨੇੜੇ, ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਤ੍ਰਿਸ਼ਨਾ ਅਗਣ ਪ੍ਰਭ ਆਪ ਬੁਝਾਈ, ਨਾਨਕ ਉਦਰੇ ਪ੍ਰਭ ਸਰਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ, ਸਤਿਗੁਰ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਭਾਗ ਜਿਨ੍ਹਾਂ ਨੂੰ ਸਤਿਗੁਰ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਆ, ਅੰਮ੍ਰਿਤ ਵੇਲੇ ਦਾ ਇਸ਼ਨਾਨ ਬਖਸ਼ਿਆ, ਫਿਰ ਦਾਤੇ ਨੇ ਰਹਿਮਤ ਕਰਕੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਬਖਸ਼ਿਸ਼ ਕੀਤੀ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਵਿੱਚ ਸਤਿਗੁਰੂ ਸਾਹਿਬ ਜੀ ਦਾ ਅੱਜ ਦਾ ਅੰਮ੍ਰਿਤ ਵੇਲੇ ਦਾ ਇਲਾਹੀ ਫਰਮਾਨ 683-84 ਅੰਕ ਦੇ ਉੱਤੇ ਧਨਾਸਰੀ ਰਾਗ ਦੇ ਵਿੱਚ ਬਾਰਵੇਂ ਘਰ ਸੁਰਤਾਲ ਚ ਗਾਉਣ ਵਾਲਾ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਜੋਤ ਸਰੂਪ, ਪੰਜਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ। ਇਸ ਇਲਾਹੀ ਫੁਰਮਾਨ ਦੇ ਉੱਤੇ ਸਤਿਗੁਰੂ ਸਾਹਿਬ ਜੀ ਨੇ ਸੰਖੇਪ ਵਿੱਚ ਮੂਲ ਮੰਤਰ ਮੰਗਲਾਚਾਰ ਕੀਤਾ। ਇੱਕ ਉਹ ਵਾਹਿਗੁਰੂ ਇੱਕ ਏ, ਉਸਨੇ ਇੱਕੋ ਜਿਹਾ ਸੰਸਾਰ ਪੈਦਾ ਕੀਤਾ ਹੈ, ਉਹ ਸਭ ਨੂੰ ਇੱਕੋ ਜਿਹਾ ਵੇਖਦਾ ਹੈ। ਤੂੰ ਇੱਕ ਦਾ ਹੋ ਜਾ, ਓਅੰਕਾਰ ਉਹ ਪਰਮ ਅਦਭੁਤ ਏ,
ਉਹ ਤੇਰੇ ਅੰਗ ਸੰਗ ਹੋ ਕੇ ਸਹਾਇਤਾ ਕਰ ਸਕਦਾ, ਤੇਰੇ ਅੰਗ ਸੰਗ ਰਹੇਗਾ। ਉਹ ਬੇਅੰਤ, ਉਹ ਸਦਾ ਇੱਕ ਰਸ ਰਹਿਣ ਵਾਲਾ, ਉਹ ਘਟਦਾ ਵਧਦਾ ਨਹੀਂ, ਉਹ ਸਦੀਵੀ ਹੋਂਦ ਵਾਲਾ ਹੈ। ਉਸਦੀ ਕਿਰਪਾ, ਉਸਦੀ ਪ੍ਰਾਪਤੀ, ਗੁਰਪ੍ਰਸਾਦ, ਗੁਰੂ ਕਿਰਪਾ ਨਾਲ ਹੁੰਦੀ। ਸਤਿਗੁਰੂ ਸਾਹਿਬ ਜੀ ਨੇ ਇਸ ਫੁਰਮਾਨ ਦੀ ਪਹਿਲੀ ਪੰਕਤੀ ਰਹਾਉ ਦੀ ਰੱਖੀ, ਜੇ ਸੱਚ ਜਾਣੋ ਤੇ ਇਸ ਪੰਕਤੀ ਦਾ ਸਾਡਾ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਹੀ ਸੰਬੰਧ ਹੈ। ਤਿੰਨ ਤਰ੍ਹਾਂ ਨਾਲ ਸਿੱਖੀ ਦੇ ਵਿੱਚ ਮੱਥਾ ਟੇਕਣਾ ਹੈ, ਜੋ ਇਸਲਾਮ ਦੀ ਦੁਨੀਆਂ ਚ ਇਹਨੂੰ ਸਿਜਦਾ ਕਰਨਾ ਕਹਿ ਦਿੰਦੇ। ਉਹਨਾਂ ਦਾ ਸਿਜਦਾ ਵੀ ਤਿੰਨ ਪ੍ਰਕਾਰ ਦਾ ਹੈ, ਪਰ ਉਹਨਾਂ ਦੇ ਸਿਜਦੇ ਵਿੱਚ ਸਾਡੇ ਸਿਜਦੇ ਵਿੱਚ ਫਰਕ ਹੈ। ਸਾਡੇ ਇੱਕ ਅਸ਼ਟਾਂਗ ਵੰਦਨਾ, ਆਸਨ ਕਾਲ ਬਹੁਤ ਕਰੇ ਅਸ਼ਟਾਂਗ, ਜਿਹਦੇ ਚ ਦੋ ਪੈਰ, ਦੋ ਗੋਡੇ, ਦੋ ਗੂਣੀਆਂ, ਦੋ ਹੱਥ, ਅੱਠ ਅੰਗ ਥੱਲੇ ਲਾ ਕੇ ਮੱਥਾ ਟੇਕਿਆ ਜਾਂਦਾ, ਜਿਹਨੂੰ ਕਹਿੰਦੇ ਆਸਨ ਕੋਟ ਕਰੇ ਅਸ਼ਟਾਂਗ। ਇਹ ਸਾਫ ਨੀਅਤ ਨਾਲ ਵੀ ਕੀਤੀ ਜਾ ਸਕਦੀ ਹੈ ਤੇ ਕਪਟੀ ਮੰਦ ਨਾਲ ਵੀ ਕੀਤੀ ਜਾ ਸਕਦੀ। ਦੂਜੀ ਸਾਡੇ ਘਰ ਡੰਡੌਤ ਬੰਦਨਾ, ਇਲਾਹੀ ਬਾਣੀ ਚ ਅਸੀਂ ਫੁਰਮਾਨ ਵੀ ਪੜ੍ਹਦੇ ਹਾਂ, ਡੰਡੌਤ ਬੰਧਨ ਅਨਕਵਾਰ ਸਰਬ ਕਲਾ ਸਮਰੱਥ, ਡੋਲਣ ਤੇ ਰਾਖੂ ਪ੍ਰਭੂ ਨਾਨਕ ਦੇ ਕਰ ਹੱਥ। ਕਈ ਗੁਰਮੁਖ ਪਿਆਰੇ ਵੀਰ ਜਿਉਂ ਸਤਿਗੁਰੂ ਸਾਹਿਬ ਜੀ ਨੂੰ ਮੱਥਾ ਟੇਕਦੇ ਸਿੱਧੇ ਲੰਮੇ ਪੈ ਜਾਂਦੇ, ਪਰ ਉਹਦਾ ਭਾਵ ਇਹ ਹੁੰਦਾ ਹੈ, ਡੰਡੌਤ ਸ਼ਬਦ ਆਇਆ ਡੰਡੇ ਤੋਂ, ਡੰਡਾ ਨਿਰਜਿੰਦੇ, ਡੰਡੇ ਜਾਨ ਨਹੀਂ ਹੈ, ਡੰਡਾ ਜਿਸ ਦੇ ਹੱਥ ਵਿੱਚ ਉਹਦੇ ਅਨੁਸਾਰ ਚੱਲਦਾ ਹੈ। ਡੰਡੌਤ ਬੰਦਨਾ ਕਰਨ ਦਾ ਮਤਲਬ ਇਹ ਆ ਕਿ ਮੇਰੀ ਆਪਣੀ ਮਰਜ਼ੀ ਖਤਮ, ਮੈਂ ਆਪਣੇ ਮਨ ਦੀ ਮਤ ਸਸਪੈਂਡ ਕਰਤੀ ਏ, ਹੁਣ ਮੈਂ ਤੇਰੇ ਹੱਥ ਵਿੱਚ ਹਾਂ ਸਤਿਗੁਰੂ, ਜਿਵੇਂ ਤੂੰ ਚਲਾਏਗਾ ਮੈਂ ਉਵੇਂ ਚੱਲਾਂਗਾ। ਅੱਜ ਸਤਿਗੁਰ ਸਾਹਿਬ ਜੀ ਨੇ ਆਖੀ ਬੰਦਨਾ ਹਰ ਬੰਦਨਾ। ਇੱਕ ਪੱਖ ਦੇ ਵਿਦਵਾਨਾਂ ਦਾ ਵਿਚਾਰ ਹੈ ਕਿ ਬੰਦਨਾ ਸ਼ਬਦ ਜਿਹੜਾ ਹੈ ਉਹ ਸੰਸਕ੍ਰਿਤ ਦਾ ਹੈ। ਸਾਡੇ ਉਸਤਾਦ ਜੀ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਉਹਨਾਂ ਕਹਿਣਾ ਇਸ ਇਲਾਹੀ ਬਾਣੀ ਚ ਨਾ ਕੋਈ ਫਾਰਸੀ ਹੈ, ਨਾ ਕੋਈ ਅਰਬੀ ਹੈ, ਨਾ ਕੋਈ ਸੰਸਕ੍ਰਿਤ ਤੇ, ਇਹ ਉਸ ਨਿਰੰਕਾਰ ਦੇ ਦੇਸ਼ ਦੀ ਇਲਾਹੀ ਬੋਲੀ ਤੇ ਇਲਾਹੀ ਲਿਪੀ ਹੈ। ਉਹ ਮਿਸਾਲ ਦਿੰਦੇ ਹੁੰਦੇ ਸੀ ਕਿ ਜਦੋਂ ਆਪਾਂ ਤਲੰਗ ਰਾਗ ਦਾ ਸ਼ਬਦ ਪੜ੍ਹਦੇ ਹਾਂ ਨਾ, ਜਨ ਪਿਸਰ ਪਦਰ ਬਿਰਾਦਰਾਂ, ਹੁਣ ਪਦਰ ਲਿਖਿਆ ਹੈ, ਫਾਰਸੀ ਵਾਲੇ ਵੀਰ ਜਦੋਂ ਵੀ ਲਿਖਣਗੇ ਨਾ ਉਹ ਪਦਰ ਨਹੀਂ ਲਿਖਣਗੇ, ਉਹ ਪਿਦਰ ਲਿਖਣਗੇ। ਤੇ ਕਈ ਵਾਰੀ ਕਈ ਸੱਜਣ ਅਣਜਾਣ ਪੁਣੇ ਵਿੱਚ ਰੋਕ ਵੀ ਲੈਂਦੇ ਆਈ ਤੁਸੀਂ ਗਲਤ ਉਚਾਰਨ ਕੀਤਾ, ਪਿਦਰ ਹੁੰਦਾ ਹੈ, ਉਹਨੂੰ ਫਿਰ ਕਹਿਣਾ ਪੈਂਦਾ ਵੀ ਸੱਜਣਾ ਉੱਥੇ ਲਿਖਿਆ ਪਦਰ ਹੈ ਤੇ ਅਸੀਂ ਪਿਦਰ ਕਰ ਨਹੀਂ ਸਕਦੇ। ਉਸ ਵਾਹਿਗੁਰੂ ਦੇ ਦੇਸ਼ ਦੀ ਇਹ ਬੋਲੀ ਹੈ, ਤੀਜਾ ਸਜਦਾ ਹੈ, ਤੀਜਾ ਮੱਥਾ ਟੇਕਣਾ ਹੈ। ਸਿੱਖ ਪੰਥ ਚ ਪ੍ਰਵਾਨ ਚੜੇ ਹੋਏ ਵਿਦਵਾਨ ਜਿਨ੍ਹਾਂ ਦੀ ਬਾਣੀ ਪ੍ਰਵਾਨ ਚੜੀ ਏ, ਭਾਈ ਸਾਹਿਬ ਭਾਈ ਨੰਦ ਲਾਲ, ਉਹਨਾਂ ਦਾ ਇੱਕ ਬੱਚੇ ਨੇ ਹਰ ਸਰੇ ਕੋ ਸਿਜਦਾ ਏ ਸੁਬਹਾਨ ਕਰਤ, ਹਰ ਸਰੇ ਹਰੇਕ ਦਾ, ਇਹ ਨਹੀਂ ਇਕੱਲੇ ਸਿੱਖ ਧਰਮ ਤੱਕ, ਕੋਈ ਹੋਵੇ, ਮੁਸਲਮਾਨ ਹੋਵੇ, ਨਾਸਤਿਕ ਹੋਵੇ, ਹਿੰਦੂ ਹੋਵੇ, ਜਿਹੜਾ ਵੀ ਸਿਰ ਪੈਦਾ ਹੋਇਆ
ਔਰਤ ਹੋਵੇ ਮਰਦ ਹੋਵੇ ਹਰ ਸਿਰੇ ਕਾ ਸਿਰੇ ਕੋ ਸਿਜਦਾ ਹੈ ਸੁਬਹਾਨ ਕਰ ਸੁਬਹਾਨ ਕਹਿੰਦੇ ਆ ਅੰਮ੍ਰਿਤ ਵੇਲੇ ਨੂੰ ਆਪਾਂ ਕਹਿੰਦੇ ਆ ਅੰਮ੍ਰਿਤ ਵੇਲਾ ਉਹ ਕਹਿੰਦੇ ਨੇ ਸੁਬਹਾਨ ਵੇਲਾ ਜਾਂ ਉਹ ਅਨਲ ਸੁਬਾ ਵੀ ਕਹਿ ਪੰਡਿਤ ਜਨ ਜਿਹੜੇ ਆ ਉਹ ਕਹਿਣਗੇ ਬ੍ਰਹਮ ਮੂਰਤ ਕਿ ਤੂੰ ਅੰਮ੍ਰਿਤ ਵੇਲੇ ਉੱਠਿਆ ਹੈ ਉੱਠਦੇ ਸਾਰ ਹੀ ਤੂੰ ਉਹਨੂੰ ਸਜਦਾ ਕਰਨਾ ਇਹ ਤੇਰਾ ਫਰਜ਼ ਹੈ ਫਰਜ਼ ਹੁੰਦਾ ਵੀ ਜ਼ਰੂਰੀ ਜਦੋਂ ਤੂੰ ਮਨੁੱਖਾ ਜਨਮ ਲਿਆ ਇਹ ਦੇਹੀ ਪਾਈ ਏ ਪਰ ਜਿਹਨੇ ਤੈਨੂੰ ਭੇਜਿਆ ਜਿਹਨੇ ਸੰਸਾਰ ਸਾਜਿਆ ਨਾ ਉਹਦਾ ਲਾ ਏ ਉਹਦਾ ਲਾ ਸਾਨੂੰ ਗੁਰੂ ਨੇ ਦੱਸਿਆ ਗੁਰੂ ਕੇ ਸਿੱਖਾਂ ਨੇ ਦੱਸਿਆ ਹੈ ਵੀ ਤੂੰ ਅੰਮ੍ਰਿਤ ਵੇਲੇ ਉੱਠਦਿਆਂ ਹੀ ਉਸ ਨੂੰ ਸਜਦਾ ਕਰਨਾ ਜੇ ਤੂੰ ਉਸ ਨੂੰ ਸਜਦਾ ਕਰੇਗਾ ਅੰਮ੍ਰਿਤ ਵੇਲੇ ਉੱਠਦਿਆਂ ਹੀ ਉਹ ਤੇਰੇ ਉੱਤੇ ਕਰਹਿਮਤ ਕਰੇਗਾ ਕਿ ਤੈਨੂੰ ਸਿਦਕ ਤੇ ਈਮਾਨ ਵਾਲਾ ਬਣਾ ਦੇਗਾ ਬੰਦਾ ਆਪ ਕਦੀ ਵੀ ਸਿਦਕ ਤੇ ਈਮਾਨ ਵਾਲਾ ਨਹੀਂ ਬਣ ਸਕਦਾ ਕਈ ਬੰਦੇ ਲੱਖਾਂ ਤੇ ਇਮਾਨਦਾਰ ਹੋਣਗੇ ਪਰ ਕਈ ਵਾਰੀ ਕੱਖ ਦੇ ਉੱਤੇ ਆ ਕੇ ਡੋਲ ਜਾਣਗੇ ਕਿਉਂਕਿ ਉਹਨਾਂ ਦੇ ਸਿਰ ਉੱਤੇ ਗੁਰੂ ਨਹੀਂ ਹੁੰਦਾ ਉਹਨਾਂ ਕੋਲੇ ਉਸ ਵਾਹਿਗੁਰੂ ਵੱਲੋਂ ਬਖਸ਼ਿਆ ਈਮਾਨ ਨਹੀਂ ਹੁੰਦਾ ਸਵਾਸਤੇ ਜਦੋਂ ਤੂੰ ਉਹਦਾ ਅੰਮ੍ਰਿਤ ਵੇਲੇ ਉੱਠਦਿਆਂ ਹੀ ਮੱਥਾ ਟੇਕਿਆ ਹਰ ਸਰੇ ਕੋ ਸਜਦਾ ਹੈ ਸੁਬਹਾਨ ਕਰਦ ਹੱਕ ਮਾਰ ਰਾ ਊ ਈ ਸਾਹਿਬ ਈਮਾਨ ਕਰਦ ਹੱਕ ਉਹ ਸੱਚਾ ਮਰ ਰਾ ਮੇਰੇ ਨੂੰ ਭਾਈ ਸਾਹਿਬ ਕਹਿੰਦੇ ਮੇਰੇ ਸਿਰ ਨੂੰ ਉਹਨੇ ਸਿਦਕ ਈਮਾਨ ਵਾਲਾ ਕੀਤਾ ਹੈ ਭਾਈ ਸਾਹਿਬ ਨੂੰ ਪੁੱਛਿਆ ਜਾਵੇ ਕਿ ਭਾਈ ਸਾਹਿਬ ਜੀ ਤੁਸੀਂ ਜਦੋਂ ਉਹਨੂੰ ਸਜਦਾ ਨਹੀਂ ਸੀ ਕੀਤਾ ਉਦੋਂ ਪਹਿਲਾਂ ਸਿਦਕ ਈਮਾਨ ਵਾਲੇ ਨਹੀਂ ਸੀ ਉਹ ਕਹਿੰਦੇ ਨਹੀਂ ਮੈਨੂੰ ਬਾਪ ਦੇ ਥਾਂ ਵਾਲਿਆ ਅਹੁਦਾ ਨਹੀਂ ਸੀ ਮਿਲਿਆ ਤੇ ਮੇਰਾ ਮਨ ਡੋਲ ਗਿਆ ਵੀ ਨਹੀਂ ਮੈਂ ਇੱਥੇ ਨਹੀਂ ਰਹਿਣਾ ਜੇ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਕਹਿੰਦੇ ਆ ਕਿ ਮੈਂ ਗਜਨੀ ਦੀ ਸੰਗਤ ਨੂੰ ਲਿਖ ਕੇ ਭੇਜ ਦਿਆਂ ਵਾ ਕਿ ਗੁਰੂ ਘਰ ਦੀ ਰਸਵੰਧ ਕਾਰਪੇਟ ਆ ਜਿਹੜੀ ਹੈ ਉਹ ਭਾਈ ਨੰਦ ਲਾਲ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਹੁਣ ਹੱਥ ਜੁੜ ਗਏ ਕਿ ਨਾ ਸੱਚੇ ਪਾਤਸ਼ਾਹ ਇਹ ਨਾ ਲਿਖਿਓ ਇਹ ਧਨ ਮੇਰੇ ਖਾਨਦਾਨ ਚ ਨਾ ਆਵੇ ਉਹ ਕਹਿੰਦੇ ਮੈਨੂੰ ਸਿਦਕ ਇਮਾਨ ਵਾਲਾ ਕੀਤਾ ਤੈਨੂੰ ਵੀ ਸਿਦਕ ਇਮਾਨ ਵਾਲਾ ਕਰਨਗੇ ਜਦੋਂ ਤੂੰ ਅੰਮ੍ਰਿਤ ਵੇਲੇ ਉੱਠਦਾ ਹੀ ਉਹਨੂੰ ਸਜਦਾ ਕਰੇ ਸਰਬਰਾਏ ਸਿਜਦਾ ਪੈਦਾ ਕਰਦਾ ਅੰਦ ਤੈਨੂੰ ਇਹ ਸਮਝ ਹੋ ਜਾਵੇ ਕਿ ਸਿਰ ਪੈਦਾ ਕਾਹਦੇ ਵਾਸਤੇ ਹੋਇਆ ਕਿਉਂਕਿ ਇਸ ਸਿਰ ਨੇ ਪ੍ਰਵਾਨ ਤਾਂ ਚੜ੍ਹਨਾ ਕੱਲ ਨੂੰ ਜਿਹੜਾ ਉਹਦਾ ਹੁਕਮ ਮੰਨਿਆ ਜੇ ਉਹਨੂੰ ਇਹਨੇ ਅੰਮ੍ਰਿਤ ਵੇਲੇ ਉੱਠ ਕੇ ਸਜਦਾ ਕੀਤਾ ਹੈ ਤੇ ਫਿਰ ਇਹ ਪ੍ਰਵਾਨ ਚੜ੍ਹ ਜਾਏ ਕਿਉਂਕਿ ਜਿਹੜੇ ਕੰਮ ਨੂੰ ਪੈਦਾ ਹੋਇਆ ਜੇ ਉਹ ਕੰਮ ਨਾ ਕੀਤਾ ਫਿਰ ਪ੍ਰਵਾਨ ਨਹੀਂ ਚੜ੍ਹੇਗਾ ਸਰਬਰਾਏ ਸਜਦਾ ਪੈਦਾ ਕਰਦਾ ਅੰਦ ਦੇ ਜਦੋਂ ਤੂੰ ਇਹ ਫਰਜ਼ ਸਮਝ ਲਿਆ ਤੈਨੂੰ ਪਤਾ ਲੱਗ ਗਿਆ ਕਿ ਇਹ ਸਿਰ ਇਸ ਕੰਮ ਨੂੰ ਪੈਦਾ ਹੋਇਆ ਹੈ ਕਿ ਤੂੰ ਸਜਦਾ ਕਰਤਾ ਦਰਦ ਹਰ ਸਾਰਾ ਮਦਾਵਾਂ ਕਰਦਾ ਅੰਦ ਉਸ ਹਰੇਕ ਸਿਰ ਦਰਦ ਦੀ ਉਹਨੇ ਦਵਾਈ ਕਰ ਦਿੱਤੀ ਕਿ ਇਸ ਸਿਰ ਨੂੰ ਜਿਹਨੇ ਸਜਦਾ ਕਰਤਾ ਹੈ ਇਹਦੀ ਹੁਣ ਸਿਰ ਦਰਦ ਨਾ ਹੋਵੇ ਸਿਰ ਦਰਦ ਦੋ ਪ੍ਰਕਾਰ ਦੀ ਹੈ ਇੱਕ ਕਿਸੇ ਨੂੰ ਪਰੇਸ਼ਾਨੀ ਬਣੀ ਹੋਵੇ ਮੁਸੀਬਤ ਬਣੀ ਹੋਵੇ
ਜੇ ਜਿਹਨੇ ਅੰਮ੍ਰਿਤ ਵੇਲੇ ਉੱਠ ਕੇ ਸਜਦਾ ਕੀਤਾ ਉਹਦੀਆਂ ਮੁਸੀਬਤਾਂ ਕੱਟ ਦਿੰਦਾ ਵੀ ਇਹ ਸਿਰਦਰਦੀ ਨਾ ਹੋਵੇ ਤੇ ਪ੍ਰਤੱਖ ਸਿਰਦਰਦ ਵੀ ਕੱਟ ਦਿੰਦਾ। ਸਭ ਕਹਿੰਦੇ ਜਿਹੜਾ ਇਹਨਾਂ ਤੇਰਾ ਕਰਦਾ ਹੈ ਫਿਰ ਉਹਨੂੰ ਕੇਵਲ ਅੰਮ੍ਰਿਤ ਵੇਲੇ ਉੱਠਿਆ ਸਜਦਾ ਨਹੀਂ ਕਰਨਾ। ਪਾਸ ਤੋਰਾ ਬਾਇਦ ਕੁਣੀ ਹਰਦਮ ਸਜੂਦ, ਜਿਹੜਾ ਏਡੀ ਵੱਡੀ ਕਿਰਪਾ ਕਰਦਾ ਹੈ ਫਿਰ ਤੇ ਤੇਰਾ ਹੀ ਫਰਜ਼ ਬਣਦਾ ਹੈ ਕਿ ਹਰ ਦਮ ਦੇ ਨਾਲ ਤੂੰ ਉਹਨੂੰ ਸਜਦਾ ਕਰੇ। ਅਗਲੀ ਗੱਲ ਫਿਰ ਕਮਾਲ ਦੀ ਆਖੀ, ਮਰਦੇ ਆਰਫ ਅਜ ਵੈ ਜ਼ਕ ਜ਼ਮਾਨਾ ਗਾਫਲ ਬੂਦ। ਮਰਦੇ ਆਰਫ ਗਿਆਨਵਾਨ, ਜਿਨ੍ਹਾਂ ਨੂੰ ਗਿਆਨ ਦੇ ਦਿੱਤਾ ਉਹਨਾਂ ਨੇ ਅੰਮ੍ਰਿਤ ਵੇਲੇ ਸ਼ੁਰੂ ਕੀਤਾ ਸੀ, ਉਹ ਕਹਿੰਦੇ ਹੁਣ ਇੱਕ ਵੀ ਦਮ ਜਿਹੜਾ ਹੈ ਨਾ ਉਹ ਗਾਫਲ ਨਹੀਂ ਜਾਣਾ ਚਾਹੀਦਾ। ਤੇ ਜਦੋਂ ਤੂੰ ਹਰ ਦਮ ਨਾਲ ਸਜਦਾ ਕਰੇਗਾ, ਕੁਛ ਲੋਕ ਮਨਮੁੱਖ ਇਹੋ ਜਿਹੇ ਹੋਣਗੇ ਜਿਹੜੇ ਤੇਰੇ ਤੇ ਹੱਸਣਗੇ। ਮਰਦੇ ਆਰਫ ਫਾਰਗ, ਤੇ ਜਿਹੜੇ ਗਿਆਨਵਾਨ ਲੋਕ ਨੇ ਉਹ ਇਸ ਗੱਲ ਤੋਂ ਫਾਰਗ ਹੋ ਗਏ ਆ ਕਿ ਕੋਈ ਮੇਰਾ ਮਜ਼ਾਕ ਉਡਾਉਂਦਾ ਹੈ, ਕੋਈ ਮੇਰੇ ਤੇ ਹੱਸਦਾ ਹੈ, ਕੋਈ ਮੈਨੂੰ ਕੀ ਕਹਿੰਦਾ, ਕਹਿੰਦੇ ਇਸ ਗੱਲ ਤੋਂ ਫਾਰਗ ਹੋ ਗਏ ਆ। ਮਰਦੇ ਆਰਫ ਫਾਰਗ ਅੱਜ ਚੂਨਾ ਚਿਰਾ ਅਸਤ, ਉਹ ਕਹਿੰਦੇ ਇਸ ਗੱਲ ਤੋਂ ਮੁਕਤ ਹੋ ਗਏ ਕਿ ਉਹ ਕੀ ਕਹਿੰਦਾ ਕੀ ਨਹੀਂ ਕਹਿੰਦਾ। ਹੁਣ ਭਾਈ ਸਾਹਿਬ ਨੇ ਲਫਾਸ਼ ਤਰੇ ਵਿੱਚ ਸਜਦਾ ਵਰਤੇ ਆ, ਕੋਈ ਇਹ ਕਹਿ ਸਕਦਾ ਕਿ ਸਾਡਾ ਧਰਮ ਜਿਹੜਾ ਹੈ ਕਿਰਤ ਕਰਨਾ ਹੈ, ਵੰਡ ਛਕਣਾ ਹੈ, ਨਾਮ ਜਪਣਾ ਹੈ। ਅਸਲ ਵਿੱਚ ਇਸੇ ਸਜਦਾ ਕਰਨ ਦਾ ਅਰਥ ਹੈ ਗੁਰ ਉਪਦੇਸ਼, ਹਿਰਦੇ ਪ੍ਰਵੇਸ਼, ਆਦਿ ਕੋ ਆਦੇਸ਼। ਜਿਹੜਾ ਗੁਰੂ ਕਾ ਉਪਦੇਸ਼ ਤੇਰੇ ਹਿਰਦੇ ਚ ਆ ਜਾਣਾ ਤੇ ਤੇਰੇ ਹਿਰਦੇ ਚੋਂ ਆਵਾਜ਼ ਨਿਕਲਣੀ ਵਾਹਿਗੁਰੂ ਵਾਹਿਗੁਰੂ ਆਦਿ ਕੋ ਆਦੇਸ਼, ਇਹ ਉਹਨੂੰ ਸਜਦਾ ਕਰਨਾ ਹੈ। ਇਹ ਤੀਜੇ ਤਰ੍ਹਾਂ ਦਾ ਸਜਦਾ ਹੈ ਕਿ ਜਿਹੜਾ ਤੂੰ ਤੈਨੂੰ ਦੋ ਵਾਰ ਸਜਦਾ ਕਰਨ ਚ ਇਹ ਪ੍ਰਾਪਤੀ ਹੋ ਜਾਵੇ ਕਿ ਸਤਿਗੁਰ ਕਿਰਪਾ ਕਰ ਮੇਰੇ ਹਰ ਦਮ ਵਿੱਚੋਂ ਤੇਰਾ ਨਾਂ ਯਾਦ ਆ। ਬੰਦਨਾ ਹਰ ਬੰਦਨਾ, ਬੰਦਨਾ ਦਾ ਅਰਥ ਹੈ ਨਮਸਕਾਰ, ਹਰ ਵਾਹਿਗੁਰੂ, ਹੇ ਵਾਹਿਗੁਰੂ ਤੈਨੂੰ ਮੇਰੀ ਨਮਸਕਾਰ ਹੈ। ਕਿਹੜੀ ਨਮਸਕਾਰ ਹੈ? ਗੁਣ ਗਾਹਵੋ ਗੋਪਾਲ ਰਾਏ, ਤੇਰੇ ਗੁਣ ਗਾਵਾਂ, ਗੋ ਧਰਤੀ ਪਾਰ ਪਾਲਣ ਹੈ ਰਾਏ, ਹੇ ਰਾਜਾ ਧਰਤੀ ਦੇ ਮਾਲਕਾ ਵਾਹਿਗੁਰੂ ਸੱਚਿਆ ਪਾਤਸ਼ਾਹ, ਮੈਂ ਤੇਰੇ ਗੁਣ ਗਾਵਾਂ ਕਿ ਜਨਮ ਮੈਨੂੰ ਤੂੰ ਦਿੱਤਾ ਹੈ, ਇਹ ਸਰੀਰ ਤੂੰ ਦਿੱਤਾ ਹੈ, ਰਿਜਕ ਖਾਣ ਪਾਉਣ ਨੂੰ ਤੂੰ ਦਿੱਤਾ ਹੈ, ਜਨਮ ਤੂੰ ਦਿੱਤਾ ਹੈ, ਇਸ ਵਾਸਤੇ ਮੈਂ ਹੀ ਕਰਾਂ ਤੇਰੇ ਗੁਣ ਗਾਵਾਂ। ਔਰ ਸਾਡੇ ਘਰ ਚ ਇਹ ਖੁੱਲਾ ਹੈ, ਕੋਈ ਗਾਵੈ ਕੋ ਸੁਣੈ ਕੋ ਉਚਿਤ ਸੁਣਾਵੈ, ਕੋਈ ਬੰਦਿਸ਼ ਨਹੀਂ ਵੀ ਕਿਹੜੇ ਧਰਮ ਦਾ ਹੋਵੇ, ਕਿਹੜੀ ਜਾਤ ਦਾ ਹੋਵੇ, ਕਹਿੰਦੇ ਕੋਈ ਆਵੇ ਇਸ ਘਰ ਚੋਂ ਬਖਸ਼ਿਸ਼ ਹੋਏ ਇਲਾਹੀ ਗੁਣ ਜਿਹੜੇ ਉਸ ਗੁਰੂ ਨੇ ਬਖਸ਼ੇ ਆ। ਕੋਈ ਗਾਵੈ ਕੋ ਸੁਣੈ ਉਚ ਸੁਣਾਵੈ, ਜਨਮ ਜਨਮ ਕੀ ਮਲ ਉਤਰੇ ਮਨ ਚਿੰਦਿਆ ਪਾਵੈ। ਜਿਹੜਾ ਵੀ ਉਹਦੇ ਗੁਣ ਗਾਵੇ, ਉਹਦੇ ਗੁਣ ਸੁਣੇ, ਉਹ ਸੁਣਾਵੇ, ਉਹਦੇ ਜਨਮਾਂ ਜਨਮਾਂਤਰਾਂ ਦੀ ਮੈਲ ਉਤਰ ਜਾਏਗੀ, ਉਹਨੂੰ ਮੂੰਹੋਂ ਬੋਲਣ ਦੀ ਲੋੜ ਨਹੀਂ, ਮਨ ਵਿੱਚ ਚਿਤਵਣ ਦੀ ਲੋੜ ਏ ਕਿ ਮੈਨੂੰ ਇਹ ਫਲ ਚਾਹੀਦਾ ਹੈ, ਮਨ ਚਿੰਦਿਆ ਪਾਵੈ।
ਆਵਣ ਜਾਣਾ ਮੇਟੀਐ। ਜਦੋਂ ਉਹਦੇ ਗੁਣ ਗਾਏ ਜਿਹੜਾ ਜੰਮਣ ਮਰਨ ਜੂਨੀਆਂ ਚ ਪੈ ਕੇ ਆਉਣਾ ਉਹ ਮੇਟੀਐ। ਹਰ ਕੈ ਗੁਣ ਗਾਵੈ, ਜਿਹੜਾ ਉਸ ਵਾਹਿਗੁਰੂ ਦੇ ਗੁਣ ਗਾਵੇ, ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ। ਆਵਣ ਜਾਣਾ ਮੇਟੀਐ, ਹਰ ਕੇ ਗੁਣ ਗਾਏ, ਆਪ ਤਰਹੇ ਸੰਗੀ ਤਰਾਵੈ ਤਰਾਏ, ਸਭ ਕੁੰਡ ਤਰ ਕੁਟੁੰਬ ਤਰਾਵੈ। ਕਹਿੰਦੇ ਆਪ ਤਰ ਗਿਆ, ਜਿੰਨੇ ਸੰਗੀ ਸਾਥੀ ਨੇ ਉਹ ਵੀ ਤਰਾਏ ਤੇ ਆਪਣਾ ਪਰਿਵਾਰ ਵੀ ਤਾਰ ਲੇਗਾ ਜੇ ਗੁਣ ਗਾਏ ਹੈ। ਇਸ ਵਾਸਤੇ ਸਾਹਿਬ ਜੀ ਫਰਮਾਉਂਦੇ ਬੰਦਨਾ ਹਰ ਬੰਦਨਾ, ਗੁਣ ਗਾਵੋ ਗੋਪਾਲ ਰਾਏ, ਰਹਾਓ ਭਾਵ ਠਹਿਰਾਓ। ਵੀ ਇਹ ਕੇਂਦਰ ਏ, ਰਹਾਓ ਦੀ ਪੰਕਤੀ ਧੁਰਾ ਏ, ਜਿਹਦੇ ਗੁਣ ਗਾ ਰਿਹਾ ਜੇ ਉਹਦੇ ਨਾਲ ਮਿਲਾਪ ਕਰੇ। ਵੱਡਾ ਭਾਗ ਭੇਟੇ ਗੁਰਦੇਵਾ। ਹੁਣ ਉਸ ਵਾਹਿਗੁਰੂ ਅਕਾਲ ਪੁਰਖ ਦੇ ਗੁਣ ਕਿਨੇ ਦਿੱਤੇ ਨੇ ਗਾਉਣ ਵਾਸਤੇ? ਗੁਰੂ ਨੇ, ਗੁਰੂ ਤੋਂ ਬਿਨਾਂ ਕਿਸੇ ਨੇ ਉਹਦੇ ਗੁਣ ਗਾਉਣ ਨੂੰ ਦਿੱਤੇ ਸੀ। ਗੁਰੂ ਤੋਂ ਬਿਨਾਂ ਹਰ ਇੱਕ ਨੇ ਆਪਣੇ ਗੁਣ ਗਾਉਣ ਨੂੰ ਦਿੱਤੇ ਆ ਕਿ ਮੇਰੇ ਗੁਣ ਗਾ, ਮਾਮ ਏਕਮ ਸਰਨੰ ਸਰ ਪਾਪੀ ਪਿਓ ਮੁਖ ਚ ਹੰਗ ਅਸਚੋ ਸਵਾਮੀ। ਗੁਰੂ ਨੇ ਨੀ ਆਖਿਆ ਮੈਂ ਸਵਾਮੀ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਅੱਤ ਦੀ ਨਿਮਰਤਾ ਹੈ। ਹੋ ਪਾਪੀ ਪਤਤ ਪਰਮ ਪਖੰਡੀ, ਤੂੰ ਨਿਰਮਲ ਨਿਰੰਕਾਰੀ। ਹੇ ਵਾਹਿਗੁਰੂ, ਮੈਂ ਪਾਪੀ ਹਾਂ, ਮੈਂ ਗੁਨਾਹਗਾਰ ਹਾਂ, ਤੂੰ ਨਿਰਮਲ ਹੈ। ਗੁਰੂ ਨੇ ਉਹਦੇ ਉਸ ਗੁਰੂ ਨਾਲ ਗੁਰਦੇਵਾ ਦੇਵ ਗੁਰੂ, ਤੇਰੇ ਵੱਡੇ ਭਾਗ ਉਦਣ ਹੋਣਗੇ। ਆਮ ਤੌਰ ਤੁਸੀਂ ਕਹਿੰਦੇ ਕਿ ਅਸੀਂ ਵੱਡਿਆਂ ਭਾਗਾਂ ਨਾਲ ਇੱਥੇ ਆਏ ਹਾਂ, ਨੀ ਵੱਡਿਆਂ ਭਾਗਾਂ ਨਾਲ ਨੀ ਇੱਥੇ ਆਏ, ਸਾਡੇ ਇੱਥੇ ਆ ਕੇ ਭਾਗ ਵੱਡੇ ਬਣੇ। ਵੱਡਿਆਂ ਭਾਗਾਂ ਦੇ ਨਾਲ ਗੁਰੂ ਦਾ ਮਿਲਾਪ ਨਹੀਂ ਹੋਇਆ, ਗੁਰੂ ਨਾਲ ਮਿਲਾਪ ਕੀਤਿਆਂ ਤੇਰੇ ਵੱਡੇ ਭਾਗ ਹੋਏ। ਹੁਣ ਗੁਰੂ ਕੋਲੇ ਆਇਆ, ਵੱਡਾ ਭਾਗ ਭੇਟੇ ਗੁਰਦੇਵਾ, ਕੋਟ ਪਰਾਧ ਮਿਟੇ ਹਰ ਸੇਵਾ। ਗੁਰੂ ਨੇ ਤੈਨੂੰ ਸੇਵਾ ਚਲਾਇਆ, ਕੋਟ ਭਾਵ ਕਰੋੜਾਂ ਬੇਅੰਤ, ਤੂੰ ਕਰੋੜਾਂ ਅਪਰਾਧ ਕੀਤੇ ਹੋਣ। ਗੁਰੂ ਘਰ ਚ ਜਿਹੜਾ ਵੀ ਸਿੱਖ ਆਇਆ ਨਾ, ਉਹ ਪਹਿਲਾਂ ਸੇਵਾ ਚ ਲੱਗਾ ਹੈ। ਸੇਵਾ ਦੇ ਵਿੱਚੋਂ ਹੀ ਤੁਸੀਂ ਕਿਤੇ ਵੀ ਪੜੋ, ਸੇਵਾ ਤੇ ਸਿਮਰਨ ਆਏਗਾ। ਪਹਿਲਾਂ ਸੇਵਾ ਆਏਗੀ, ਬਾਅਦ ਵਿੱਚ ਸਿਮਰਨ ਆਏਗਾ। ਜਿਵੇਂ ਕਿਤੇ ਵੀ ਆਪਾਂ ਪੜਾਂਗੇ, ਮਾਂ ਦਾ ਨਾਂ ਪਹਿਲਾਂ ਆਏਗਾ, ਪਿਤਾ ਦਾ ਬਾਅਦ। ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਹਿਜ ਖਲਾਇੰਦਾ, ਨੀ ਕਰਦਾ ਆਲਕ, ਔਗਣ ਕੋਲ ਚਤਾਰਦਾ, ਗਲ ਸੇਤੀ ਲਾਇਕ, ਮੋਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਮੈਂ ਨਾਲੋਂ ਕਦੇ ਨਾ ਵਿਛੜੇ, ਹਰ ਸਭਨਾ ਗੱਲਾਂ ਲਾਇਕ। ਜਿਵੇਂ ਮਾਤਾ ਪਿਤਾ, ਗੁਰਦੇਵ ਮਾਤਾ ਗੁਰਦੇਵ ਪਿਤਾ, ਇਹ ਪਹਿਲਾ ਹੈਗਾ ਸੇਵਾ ਤੇ ਸਿਮਰਨ। ਜਿਹੜਾ ਸੇਵਾ ਦੇ ਵਿੱਚ ਸਿਮਰਨ ਪੈਦਾ ਹੁੰਦਾ ਹੈ, ਭਾਈ ਸਾਹਿਬ ਭਾਈ ਮਨੀ ਸਿੰਘ ਬੜੇ ਮਹਾਨ ਵਿਦਵਾਨ ਹੋਏ ਨੇ, ਸ਼ਹੀਦ ਬਾਬਾ ਦੀਪ ਸਿੰਘ ਦੇ ਉਸਤਾਦ ਵੀ ਸੀ, ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਜੋ ਕਲਗੀਧਰ ਪਾਤਸ਼ਾਹ ਨੇ ਇਲਾਹੀ ਸਰੂਪ ਲਿਖਾਇਆ, ਉਹ ਲਿਖਣ ਦਾ ਮਾਣ ਪ੍ਰਾਪਤ ਹੋਇਆ। ਬਾਬਾ ਦੀਪ ਸਿੰਘ ਸ਼ਹੀਦ ਨਾਲ ਸਹਾਇਕ ਸੀ।
ਲੇਕਿਨ ਸੱਤਵੇਂ ਪਾਤਸ਼ਾਹ ਦੇ ਵੇਲੇ ਸ਼ਰਨ ਵਿੱਚ ਆਏ ਨੇ। ਪਹਿਲਾਂ ਸੇਵਾ ਕਮਾਈ, ਸੇਵਾ ਗੁਰੂ ਕੀ ਕਮਾਈ, ਲੰਗਰੋਂ ਸੀ ਪਾਈ, ਦਾਤ ਅਲਾਈ, ਮਣੀ ਸਿੰਘ ਕਰੇ ਸਿੱਜਦਾ, ਨਾਲੇ ਸੇਵਾ ਕਰਦਾ ਹੈ ਤੇ ਸੇਵਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਸਾਹਿਬ ਜੀ ਕਹਿੰਦੇ ਕਿੱਡਾ ਵੱਡਾ ਅਪਰਾਧੀ ਹੋਵੇ, ਉਹਦੇ ਕਰੋੜਾਂ ਅਪਰਾਧ ਹੋਣ, ਉਹ ਗੁਰੂ ਕੀ ਚਰਨ ਸ਼ਰਨ ਵਿੱਚ ਆ ਜਾਵੇ। ਕੋਟ ਪਰਾਤ ਮਿਟੇ ਹਰ ਸੇਵਾ, ਲੇਕਿਨ ਸੇਵਾ ਕਰਨ ਲੱਗਿਆਂ ਆਪਾਂ ਖਤਮ ਕਰਨਾ ਹੁੰਦਾ। ਇਹ ਨਹੀਂ ਕਿ ਮੈਂ ਕਰਤਾ, ਮੇਰੇ ਬਿਨਾਂ ਇਹ ਕੰਮ ਨਹੀਂ ਚੱਲਦਾ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਫਰਮਾਨ ਹੈ ਔਰ ਇਹ ਫਰਮਾਨ ਸਾਡਾ ਇਤਿਹਾਸਕ ਬਣ ਗਿਆ। ਜਿੱਦਣ 4 ਜੂਨ 1984 ਸੀ, ਜਦੋਂ ਜ਼ਾਲਮ ਸਰਕਾਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਅਟੈਕ ਕੀਤਾ, ਤੋਪਾਂ ਦੇ ਗੋਲੇ ਵੱਜੇ, ਉਸ ਦਿਨ ਜੋ ਸੰਤ ਜਰਨੈਲ ਸਿੰਘ ਨੇ ਅਰਦਾਸ ਕੀਤੀ, ਉਸ ਦਿਨ ਦਾ ਫਰਮਾਨ ਵੀ ਇਹ ਆਇਆ ਸੀ, ਸਲੋਕ ਮਹੱਲਾ ਤੀਜਾ, ਹਸਤੀ ਸਿਰ ਜਿਉਂ ਅੰਕਸ ਹੈ, ਅਹਿਰਨ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ। ਸੇਵਾ ਇਉਂ ਕਰਨੀ ਹੈ, ਹਾਥੀ ਦੇ ਸਿਰ ਦੇ ਉੱਤੇ ਕੁੰਡਾ ਆਏ ਤੇ ਉਹ ਕੁੰਡੇ ਦੀ ਘਾਲਣਾ ਵੇਖ, ਉਹ ਕੁੰਡਾ ਪਹਿਲਾਂ ਅੱਗ ਚ ਪਿਆ ਹੈ, ਉਹ ਅੱਗ ਚ ਪੈ ਕੇ ਸੜ ਕੇ ਲਾਲ ਹੋਇਆ ਹੈ, ਫਿਰ ਅਹਿਰਨ ਤੇ ਰੱਖ ਕੇ ਉਸ ਕੁੰਡੇ ਨੇ ਸੱਟਾਂ ਖਾਧੀਆਂ, ਫਿਰ ਉਹ ਅੰਕਸ ਬਣਿਆ, ਫਿਰ ਉਹ ਹਾਥੀ ਤੇ ਹਕੂਮਤ ਕਰਨ ਲੱਗਾ ਹੈ, ਪਰ ਫਿਰ ਵੀ ਉਹ ਆਪਣੀ ਮਰਜ਼ੀ ਨਹੀਂ ਵਰਤਦਾ, ਉਹ ਮੁਹਾਵਤ ਦੇ ਹੱਥ ਵਿੱਚ ਹੈ। ਕਹਿੰਦੇ ਇਉਂ ਸੇਵਾ ਕਰੇ, ਇਉਂ ਸਿਰ ਦੇਈ, ਇਹ ਮਰਜ਼ੀ ਆਪਣੀ ਨਹੀਂ ਕਿ ਤੂੰ ਆਪਣੀ ਮਰਜ਼ੀ ਅਨੁਸਾਰ ਆਖੇ, ਮੈਂ ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁੱਟਿਓ, ਦੇਵਾ ਪਰ ਨਿੰਦਾ ਮੁੱਖ ਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ ਕਰੇ। ਸੇਵਾ ਬਿਰਤੀ ਮਾੜੀ ਹੋਵੇ, ਚੁਗਲੀਆਂ ਕਰਨ ਲੱਗਾ ਐਵੇਂ ਆਖੇ ਸੇਵਾ ਨਹੀਂ, ਸੇਵਾ ਕਰਦਿਆਂ ਤੈਨੂੰ ਉਹ ਵਾਹਿਗੁਰੂ ਯਾਦ ਆਵੇ ਤੇ ਤੇਰੇ ਕਰੋੜਾਂ ਅਪਰਾਧ ਹੋਣ। ਗੁਰ ਸੇਵਾ ਤੇ ਸੁਖ ਉਪਜੇ, ਫਿਰ ਦੁੱਖ ਨਾ ਲੱਗੇ ਆਏ, ਜੰਮਰ ਮਰ ਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਿਸਾਏ। ਸਤਿਗੁਰ ਸਫਲ ਸੇਵਾ ਗੋਪਾਲ ਰਾਏ, ਫਲ ਹੁੰਦਾ ਕੱਲਾ ਤੇ ਸੱਸਾ ਰਾਏ, ਸਫਲ ਜ਼ਿੰਦਗੀ ਦਾ ਸ੍ਰੇਸ਼ਟ ਫਲ। ਜੇ ਤੂੰ ਉਸ ਗੋਪਾਲ ਵਾਹਿਗੁਰੂ ਦੀ ਸੇਵਾ ਕਰੇ ਤੇ ਤੈਨੂੰ ਜ਼ਿੰਦਗੀ ਦੇ ਸ੍ਰੇਸ਼ਟ ਫਲ ਮਿਲਣਗੇ। ਤੇ ਸੇਵਾ ਕਰਦਿਆਂ ਚਰਨ ਕਮਲ ਜਾ ਕਾ ਮਨ ਰਾਪੇ, ਜਿਸ ਦਾ ਮਨ ਸੇਵਾ ਕਰਦਿਆਂ ਆਇਆ ਉਹਦੇ ਚਰਨ ਕਮਲਾਂ ਦੇ ਨਾਲ ਜੁੜ ਗਿਆ, ਜਿਵੇਂ ਜਿਵੇਂ ਤੂੰ ਉਹਦੇ ਨਾਲ, ਜਿਵੇਂ ਜਿਹੜਾ ਕੰਮ ਰੋਜ਼ ਕਰੀਏ ਉਹਦਾ ਅਭਿਆਸ ਹੋ ਜਾਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਪੇਖਤ ਪੇਖਤ ਜੈਸੇ ਰਤਨ ਪਾਰਖ ਹੋਤ, ਸੁਣਤ ਸੁਣਤ ਜੈਸੇ ਪੰਡਿਤ ਪਰਵੀਨ ਹੈ। ਜੁਹਾਰੀ ਦੇ ਨਾਲ ਜਾਵੇ, ਅੱਜ ਵੇਖਿਆ ਕੱਲ ਵੇਖਿਆ, ਹੌਲੀ ਹੌਲੀ ਉਹਨੂੰ ਪਛਾਣ ਹੋ ਜਾਂਦੀ ਵੀ ਆ ਨੀਲਮ ਏ, ਆ ਪੰਨਾ ਏ, ਇਹ ਲਾਲ ਏ। ਜੇ ਸੁਣਦਿਆਂ ਸੁਣਦਿਆਂ ਸੁਣ ਸੁਣ ਕੇ ਬੰਦਾ ਵਿਦਵਾਨ ਹੋ ਜਾਂਦਾ ਕਿ ਮੈਂ ਇਹ ਸੁਣਿਆ ਸੀ, ਇਵੇਂ ਉਸ ਵਾਹਿਗੁਰੂ ਦੇ ਨਾਲ ਸੇਵਾ ਤੇ ਸਿਮਰਨ ਚ ਲੱਗਿਆ ਹੋਇਆ ਮਨ ਉੱਤੇ ਰੰਗ ਚੜ ਜਾਂਦਾ ਹੈ। ਜਿੱਦਣ ਤੇਰੇ ਮਨ ਤੇ ਰੰਗ ਚੜ ਗਿਆ, ਸੋਗ ਅਗਨ ਨਾ ਸੋਗ ਅਗਨ ਤਿਸ ਜਨ ਨਾ ਵਿਆਪੈ। ਦੁਨੀਆਂ ਬਹੁਤਾ ਦੁਨੀਆਂ ਸੋਗ ਵਿੱਚ ਹੁੰਦੀ ਹੈ, ਅਗਨ ਤ੍ਰਿਸ਼ਨਾ, ਔਰ ਬਹੁਤ ਦੁਨੀਆਂ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ,
ਇਸ ਆਗੇ ਸੜਦੀ ਏ, ਪਰ ਜਦੋਂ ਤੇਰੇ ਕੋਲ ਉਹਦੇ ਗੁਣ ਗਾਉਣੇ ਆਉਣਗੇ ਤੈਨੂੰ ਅੱਗ ਵਿਆਪ ਨਹੀਂ ਸਕੇਗੀ। ਉਸ ਦਿਨ ਤੂੰ ਜਿਹੜਾ ਇਹ ਸੰਸਾਰ ਸਮੁੰਦਰ ਏ ਇਹ ਤਰਨਾ ਬਹੁਤ ਔਖਾ, ਇਹ ਪਾਰ ਕਰਦਿਆਂ ਕਈ ਡੁੱਬ ਗਏ, ਹੰਸਾਂ ਵੇਖ ਤਰਨਦੇ ਆ, ਬੱਗਾਂ ਪੇ ਆਇਆ ਚਾਓ,

ਗੁਰੂ ਦੇ ਸੰਗ ਵਿੱਚ ਆਇਆ। ਗੁਰੂ ਕੇ ਸੰਗ ਵਿੱਚ ਆ ਕੇ ਨਾਮ ਕਿਹਦਾ ਜਪਣਾ ਹੈ? ਨਿਰਭਉ, ਜਿਹਨੂੰ ਕਿਸੇ ਦਾ ਭਉ ਨਹੀਂ, ਜਿਹਨੂੰ ਮੂਲ ਮੰਤਰ ਚ ਆਖਿਆ ਨਿਰਭਉ ਨਿਰਵੈਰ। ਨਿਰਭਉ ਨਾਮ ਜਪ ਹੋ ਹਰ ਰੰਗੇ, ਨਾਮ ਨੂੰ ਜਪਣਾ ਹੈ। ਨਾਮ ਇੱਕ ਮਨ ਨਾਲ ਜਪਿਆ ਜਾਂਦਾ, ਇੱਕ ਰਸਨਾ ਜਪਿਆ ਜਾਂਦਾ। ਅੱਜ ਕੁਝ ਸਾਡੇ ਸੱਜਣ ਨੇ ਉਹ ਜਪੋ ਦਾ ਅਰਥ ਕਰਦੇ ਨੇ ਸਮਝਣਾ, ਪਰ ਬਣਦਾ ਨਹੀਂ ਹੈਗਾ। ਉਹਨਾਂ ਨੇ ਪੰਕਤੀ ਬੜੀ ਹੈ, ਐਸਾ ਗਿਆਨ ਜਪੋ ਮਨ ਮੇਰੇ, ਕਹਿੰਦੇ ਆ ਵੇਖੋ ਲਿਖਿਆ, ਗਿਆਨ ਦੇ ਨੰਨੇ ਨੂੰ ਔਂਕੜ ਲੱਗਾ ਹੋਇਆ। ਉੱਥੇ ਵਿਸ਼ਰਾਮ ਹੈ, ਉੱਥੇ ਉਹਦਾ ਅਗਲਾ ਹਿੱਸਾ ਵੀ ਐਸਾ ਗਿਆਨ, ਤੈਨੂੰ ਇਹੋ ਜਿਹਾ ਗਿਆਨ ਹੋ ਜਾਵੇ ਕਿ ਤੇਰਾ ਮਨ ਜਿਹੜਾ ਹੈ ਉਹਨੂੰ ਜਪਣ ਲੱਗ ਪਵੇ। ਅਲਾਹੀ ਬਾਣੀ ਚੋਂ ਤੈਨੂੰ ਤੱਤ ਇਹ ਮਿਲਣਾ ਹੈ। ਇੱਕ ਤੈਨੂੰ ਆਖੀ ਜਾਣਾ ਵੀ ਤੂੰ ਬੇਅੰਤੇ ਬੇਅੰਤੇ, ਸਤਿਗੁਰੂ ਸਾਹਿਬ ਜੀ ਨੇ ਜਪਜੀ ਸਾਹਿਬ ਚ ਕਹਿਤਾ ਅਣਗਿਣਤ ਕਹਿਣਾ ਵੀ ਸਿਰ ਤੇ ਭਾਰ ਚੱਕਣਾ ਹੈ। ਅਸੰਖ ਕਹੇ ਸਿਰ ਭਾਰ ਹੋਏ, ਸੰਖ ਹੁੰਦਾ ਤੇ ਗਿਣਤੀ ਸੀ, ਅਸੰਖ ਬਣਿਆ ਅਣਗਿਣਤੇ ਗਿਣਤੀਓ ਬਾਹਰ ਹੈ। ਪਰ ਸਾਹਿਬ ਜੀ ਕਹਿੰਦੇ ਇਹ ਵੀ ਭਾਰ ਸਿਰ ਦੇ ਉੱਤੇ, ਭਾਰ ਇੱਕ ਉਹਨੇ ਅਣਗਿਣਤ ਕਹਿਣਾ। ਕਿਉਂ? ਤੱਤ ਵਸਤੂ ਇਹ ਸੀ ਕਿ ਤੂੰ ਇਸ ਬਾਣੀ ਚ ਤੈਨੂੰ ਗਿਆਨ ਹੋ ਜਾਂਦਾ ਕਿ ਮੈਂ ਕਹਿਣਾ ਕੀ ਹੈ,

ਜਦੋਂ ਸਾਰੀ ਸੰਗਤ ਨੇ ਜਪਣਾ ਹੋਵੇ ਉਦੋਂ ਨਾਲ ਰਸਨਾ ਨਾਲ ਜਪ, ਰਸਨਾ ਦੇ ਟਾਈਮ ਤੇ ਰਸਨਾ ਨਾਲ ਜਪ, ਮਨ ਦੇ ਟਾਈਮ ਤੇ ਮਨ ਨਾਲ ਜਪ, ਨਿਰਭਉ ਨਾਮ ਜਪੋ ਹਰ ਰੰਗੇ। ਉਸ ਵਾਹਿਗੁਰੂ ਦੇ ਪਿਆਰ ਚ ਜੋ ਜਪੇਗਾ ਪਰ ਧਨ ਦੋਖ ਕਿਛ ਪਾਪ ਨਾ ਫੇੜੇ, ਫਿਰ ਪਰਾਇਆ ਧਨ ਵੇਖ ਕੇ ਤੇਰਾ ਸਿਰ ਮੇਨ ਵਾਲਾ ਸਿਰ ਹੋ ਗਿਆ, ਹੁਣ ਤੇਰਾ ਮਨ ਪਰਾਏ ਧਨ ਤੇ ਨਹੀਂ ਡੋਲੇਗਾ, ਤੇਰਾ ਮਨ ਪਾਪੀ ਨਹੀਂ ਹੋਵੇਗਾ, ਤੈਨੂੰ ਨੇੜੇ ਨਹੀਂ ਲੱਗੇਗਾ। ਪਾਪ ਨੇੜੇ ਨਾ ਹੋਇਆ, ਜਮ ਜਿੰਦਾਰ ਨਾ ਆਵੇ ਨੇੜੇ, ਜਿਹੜਾ ਜਮ ਜਿੰਦ ਨੂੰ ਦੁੱਖ ਦੇਣ ਵਾਲਾ ਉਹ ਤੇਰੇ ਨੇੜੇ ਨਹੀਂ ਆਏਗਾ, ਬਲਕਿ ਤੇਰਾ ਉਹ ਰਸਤਾ ਹੀ ਨਹੀਂ ਹੋਏਗਾ। ਜੇ ਪੈਡੇ ਲੂਟੀ ਪਨਹਾਰੀ, ਸੋ ਮਾਰਗ ਸੰਤਨ ਦੋਰਾਰੀ, ਸਤਿਗੁਰ ਪੂਰੇ ਸਾਚ ਕਿਹਾ, ਨਾਮ ਤੇਰੇ ਕੀ ਮੁਕਤੇ ਵੀ ਥੀ, ਜਮ ਕਾ ਮਾਰਗ ਦੂਰ ਰਿਹਾ, ਜਮ ਜੰਦਾਰ ਨਾ ਆਵੇ ਨੇੜੇ, ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ। ਜਿਹੜੀ ਤ੍ਰਿਸ਼ਨਾ ਦੀ ਅੱਗ ਵੱਡਿਆਂ ਵੱਡਿਆਂ ਨੂੰ ਖਾ ਗਈ ਸੀ, ਜਿਹਦੇ ਵਿੱਚ ਵੱਡੇ ਵੱਡੇ ਗਿਆਨੀ ਧਿਆਨੀ ਕਾਜੀ ਪੰਡਿਤ ਕਈ ਸੜ ਗਏ ਸੀ, ਉਹ ਵਾਹਿਗੁਰੂ ਨੇ ਕਿਰਪਾ ਕੀਤੀ ਤੇਰੇ ਅੰਦਰੋਂ ਅੱਗ ਬੁਝਾ ਕੇ ਤੇਰੇ ਅੰਦਰ ਉਸ ਨਾਮ ਦੇ ਨਾਲ ਠੰਡ ਵਰਤਾ ਦਿੱਤੀ। ਜਦੋਂ ਉਹਨੇ ਤੇਰੇ ਅੰਦਰ ਨਾਮ ਦੀ ਠੰਡ ਵਰਤਾਈ, ਨਾਨਕ ਉਦਰੇ ਪ੍ਰਭ ਸਰਨਾਈ, ਨਾਨਕ ਇਲਾਹੀ ਜੋਤ, ਜੋਤ ਇੱਕ ਜੋਤ ਪੰਜਵੀਂ ਨਹੀਂ, ਜਾਮਾ ਪੰਜਵਾਂ ਹੈ। ਪੰਜਵੇਂ ਜਾਮੇ ਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਉਹ ਜੋਤ ਇਲਾਈ, ਕਹੇ ਸੱਜਣਾ ਇਹ ਸੰਸਾਰ ਤੂੰ ਤਰਿਆ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੀ ਪਰਮੇਸ਼ਰ ਦੀ ਸ਼ਰਨ ਵਿੱਚ ਆ ਕੇ, ਤੇ ਜਿਹਦੀ ਸ਼ਰਨ ਚ ਆਉਣਾ ਹੈ ਉਦੋਂ ਬੜੀ ਨਿਮਰਤਾ ਨਾਲ ਆਈ। ਆਪਾਂ ਰੋਜ਼ ਰਹਿ ਰਾਸ ਚ ਪੜ੍ਹਦੇ ਹਾਂ ਕਿ ਸ਼ਰਨ ਚ ਆ ਕੇ ਕਿਵੇਂ ਆਖੀ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਭਰੇ ਕੀ ਰਾਖੋ ਸ਼ਰਮਾ, ਕਹਾ ਕਹੋ ਮੈਂ ਆਪਣੀ ਕਰਨੀ, ਜਿਹੇ ਬਿਦ ਜਨਮ ਗਵਾਇਓ, ਕਹਿ ਨਾਨਕ ਸਭ ਔਗੁਣ ਮੋਹ ਮੈਂ, ਰਾਖ ਲਿਓ ਸਰਨਾਇਓ। ਹੇ ਸੱਚੇ ਪਾਤਸ਼ਾਹ ਮੈਂ ਔਗੁਣਾਂ ਦਾ ਭਰਿਆ ਆਇਆ ਤੇਰੇ ਦਰ ਦੇ ਉੱਤੇ, ਤੇਰੀ ਸ਼ਰਨ ਵਿੱਚ ਆਇਆ, ਕਿਰਪਾ ਕਰ ਮੈਨੂੰ ਔਗੁਣ ਭਰੇ ਨੂੰ ਰੱਖ ਲੈ। ਜਿਸ ਨੇ ਆ ਕੇ ਉਹਦੇ ਕੋਲ ਇਉਂ ਫਰਮਾਇਆ, ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ, ਹੋਈਆਂ ਭੁੱਲਾਂ ਦੀ ਮਾਫ਼ੀ ਕਰੋ, ਕਿਰਪਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਪਰੀਆਂ, ਸਭ ਦੋ ਤਗਾਵੋ ਹਰੀ ਕੇਰਾ, ਕਹਿ ਨਾਨਕ

अंगीकार ओह करे तेरा सबना गला समरथ स्वामी कह नानक।

ਕਰਤਾ ਤੇਰਾ ਸਭ ਕੁਛ ਹੈ। ਸਦਾ ਸਿਫਤ ਸਲਾਹ ਤੇਰੀ, ਨਾਮ ਜਿਨ ਕੇ ਮਨ ਵਸਿਆ, ਕਹਿ ਨਾਨਕ ਸੱਚੇ ਸਾਹਿਬ, ਤੇਰਾ ਸਾਚਾ ਨਾਮ ਮੇਰਾ ਆਧਾਰੋ, ਸੱਚ ਨਾਮ ਆਧਾਰ ਮੇਰਾ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਸਦਾ ਕੁਰਬਾਨ ਕੀਤਾ ਗੁਰ ਵਿਟੋਂ, ਕਹਿ ਨਾਨਕ ਸੁਹਣੋ ਸੰਤੋ, ਯਾਰੋ ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਪੰਚ ਦੂਤ ਦਵਾਸ ਕੀਤੇ, ਤੁਰ ਕਰਮ ਪਾਇਆ ਤੁਧ ਜਿਨ ਕੋ,

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਮ੍ਰਿਤ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ

ਸਵਾਸਾਂ ਸੰਗ ਨਿਭਾਇਆ ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਪੂਰੀਆਂ ਕਰਨੀਆਂ। ਐਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ।

ਤੇਰੇ ਭਾਣੇ ਸਰਬੱਤ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਤਵੇ ਚਲਾਇਓ ਪੰਥ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਫਿਰ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਹਮ ਆਪ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤਦਾਰਾ ਸਿਉਂ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਹਿ ਮਲੰਤ ਜਮਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਔਖੀ ਘੜੀ ਨ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹਾਥ ਦੇ ਰੱਖ ਆਪਣੇ ਕੋ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ ਰਹਾਓ ਮਨ ਬਲਾਸ ਭਾਏ ਸਾਹਿਬ ਕੇ ਅਚਰਜ ਦੇਖ ਵਡਾਹੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਮਨ ਬਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਹੀ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਾਰੂ ਮਹੱਲਾ ਤੀਜਾ ਸੱਚੈ ਸੱਚਾ ਤਖ਼ਤ ਰਚਾਇਆ ਨਿਜ ਘਰ ਬਸਿਆ ਤਿੱਥੈ ਮੋਹ ਨ ਮਾਇਆ ਸਦ ਹੀ ਸਾਚ ਬਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚ ਵਾਪਾਰਾ ਨਾ ਤਿੱਥੈ ਭਰਮ ਨ ਦੂਜਾ ਪਾਸਾਰਾ ਸੱਚਾ ਤਨ ਖਟਿਆ ਕਦੇ ਤੋਟ ਨ ਆਵੈ ਬੂਝੈ ਕੋ ਵਿਚਾਰੀ ਹੈ ਸੱਚਾ ਲਾਏ ਸੇ ਜਨ ਲਾਗੇ ਅੰਤਰ ਸ਼ਬਦ ਮਸਤਕ ਬੜ ਭਾਗੇ ਸੱਚਾ ਸ਼ਬਦ ਸਦਾ ਗੁਣ ਗਾਵਹਿ ਸ਼ਬਦ ਰਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਾ ਲਾਹੀ ਏਕੋ ਵੇਖਾਂ ਦੂਜਾ ਨਾਹੀ ਗੁਰਮਤਿ ਉੱਚੋ ਉੱਚੀ ਪੌੜੀ ਗਿਆਨ ਰਤਨ ਹੋਮੈ ਮਾਰੀ ਹੈ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾਂ ਤੁਧ ਭਾਇਆ ਸੱਚੇ ਕੀ ਸਭ ਸੱਚੀ ਕਰਨੀ ਹੋਮੈ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੈ ਕਿਨ ਹੀ ਚੀਨਾ ਗੁਰਮੁਖ ਹੋਵੈ ਸੋ ਸੱਚ ਕਮਾਵੈ ਸਾਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭ ਭਾਈ ਹੋਮੈ ਤ੍ਰਿਸਨਾ ਸ਼ਬਦ ਬੁਝਾਈ ਗੁਰਮਤਿ ਸਦ ਹੀ ਅੰਤਰ ਸੀਤਲ ਹੋਮੈ ਮਾਰਨ ਵਾਰੀ ਹੈ ਸੱਚ ਲਗੇ ਤਿਨ ਸਭ ਕਿਛ ਭਾਵੈ ਸੱਚੈ ਸਬਦੇ ਸੱਚ ਸੁਹਾਵੈ ਇੱਥੇ ਸਾਚੇ ਸੇ ਦਰ ਸਾਚੇ ਨਦਰੇ ਨਦਰ ਸਵਾਰੀ ਹੈ ਬਿਨ ਸਾਚੇ ਜੋ ਦੂਜਾ ਲਾਇਆ ਮਾਇਆ ਮੋਹ ਦੁੱਖ ਸਵਾਇਆ ਬਿਨ ਗੁਰ ਦੁੱਖ ਸੁਖ ਜਾਪੈ ਨਾਹੀ ਮਾਇਆ ਮੋਹ ਦੁੱਖ ਭਾਰੀ ਹੈ ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ ਪੂਰਬ ਲਿਖਿਆ ਤਿਨੀ ਕਮਾਇਆ ਸੱਚੋ ਸੇਵੈ ਸੱਚ ਧਿਆਵ ਹੈ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗੀ ਅਨਦਨ ਸੁਖ ਸਹਿਜ ਸਮਾਧੀ ਹਰ ਹਰ ਕਰਤਿਆਂ ਮਨ ਨਿਰਮਲ ਹੋਆ ਗੁਰ ਕੀ ਸੇਵ ਪਿਆਰੀ ਹੈ ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ ਆਪੇ ਪਾਣੇ ਆਪ ਮਿਲਾਏ ਸਤਿਗੁਰ ਰਾਖੇ ਸੇ ਜਨ ਉਭਰੇ ਹੋਰ ਮਾਇਆ ਮੋਹ ਖੁਆਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕਟਾਂਬੋ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆਂ ਕਾ ਆਧਾਰੀ ਹੈ ਹੋਮੈ ਮੇਰਾ ਦੂਜਾ ਪਾਇਆ ਕਿਛ ਨਾ ਚੱਲੈ ਧੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸਾਚ ਕਮਾਵੈ ਸਾਚੈ ਦੁੱਖ ਨਿਵਾਰੀ ਹੈ ਜਾ ਤੂੰ ਦੇਹ ਸਦਾ ਸੁਖ ਪਾਏ ਸਾਚੈ ਸ਼ਬਦੇ ਸਾਚ ਕਮਾਈ ਅੰਦਰ ਸਾਚਾ ਮਨ ਤਨ ਸਾਚਾ ਭਗਤ ਭਰੇ ਭੰਡਾਰੀ ਹੈ ਆਪੇ ਵੇਖਾ ਹੁਕਮ ਚਲਾਏ ਆਪਣਾ ਪਾਣਾ ਆਪ ਕਰਾਏ ਨਾਨਕ ਨਾਮ ਰਤੇ ਬੈਰਾਗੀ ਮਨ ਤਨ ਰਸਨਾ ਨਾਮ ਸਵਾਰੀ ਹੈ ਮਾਰੂ ਮਹੱਲਾ ਤੀਜਾ ਆਪੇ ਆਪ ਉਪਾਏ ਉਪੰਨਾ ਸਭ ਮੈਂ ਵਰਤੈ ਏਕ ਪਰਛੰਨਾ ਸਭਨਾ ਸਾਰ ਕਰੇ ਜਗ ਜੀਵਨ ਜਨ ਆਪਣਾ ਆਪ ਪਛਾਤਾ ਹੈ ਜਿਨ ਬ੍ਰਹਮਾ ਬਿਸਨ ਮਹੇਸ਼ ਉਪਾਏ ਸਿਰ ਸਿਰ ਧੰਦਾ ਆਪੇ ਲਾਹੇ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮੁਖ ਏਕੋ ਜਾਤਾ ਹੀ ਆਵਾ ਗੌਣ ਹੈ ਸੰਸਾਰਾ ਮਾਇਆ ਮੋਹ ਬਹੁਚਿਤੈ ਬਿਕਾਰਾ ਥਿਰ ਸਾਚਾ ਸਾਲਾ ਹੀ ਸਦ ਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੀ ਇੱਕ ਮੂਲ ਲੱਗੇ ਓਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕਹੁ ਲਾਗੇ ਜੋ ਬੋਲੈ ਅੰਮ੍ਰਿਤ ਬਾਤਾਂ ਹੈ ਹਮ ਗੁਣ ਨਾਹੀ ਕਿਆ ਬੋਲੈ ਬੋਲ ਤੂੰ ਸਭਨਾ ਦੇਖੈ ਤੋਲੈ ਤੋਲ ਜਿਉਂ ਭਾਵੈ ਤਿਉ ਰਾਖੈ ਰਹਿਣਾ ਗੁਰਮੁਖ ਏਕੋ ਜਾਤਾ ਹੈ ਜਾਂ ਤੁਦ ਭਾਣਾ ਤਾਂ ਸੱਚੇ ਕਾਰ ਲਾਏ ਅਵਗੁਣ ਛੋੜ ਗੁਣ ਮਾਹਿ ਸਮਾਏ ਗੁਣ ਮੈਂ ਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪਛਾਤਾ ਹੈ ਜੈ ਦੇਖਾਂ ਤੈ ਏਕੋ ਸੋਈ ਦੂਜੇ ਦੁਰਮਤ ਸ਼ਬਦੇ ਖੋਈ ਏਕ ਸਮੈ ਪ੍ਰਭ ਏਕ ਸਮਾਣਾ ਆਪਣਾ ਰੰਗ ਸਦ ਰਾਤਾ ਹੈ ਕਾਇਆ ਕਮਲ ਹੈ ਕੋਮਲਾਣਾ ਮਨਮੁਖ ਸ਼ਬਦ ਨਾ ਬੁੱਝੈ ਆਣਾ ਗੁਰ ਪ੍ਰਸਾਦੀ ਕਾਇਆ ਖੋਜੇ ਪਾਏ ਜਗਜੀਵਨ ਦਾਤਾ ਹੈ
ਕੋਟ ਗਹੀ ਕੇ ਪਾਪ ਨਿਵਾਰੇ, ਸਦਾ ਹਰ ਜੀਉ ਰਾਖੈ ਉਰ ਧਾਰੇ, ਜੋ ਇੱਛੇ ਸੋਈ ਫਲ ਪਾਏ, ਜੋ ਰੰਗ ਮਜੀਠਾ ਰਾਤਾ ਹੀ। ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਫਰਿਆ ਬੈਠੋਰ ਨ ਕੋਈ, ਗੁਰਮੁਖ ਗਿਆਨ ਸਦਾ ਸਾਲਾ ਹੈ, ਜੁਗ ਜੁਗ ਏਕੋ ਜਾਤਾ ਹੈ। ਗੁਰਮੁਖ ਕਾਰ ਕਰੇ ਸਭ ਦੁੱਖ ਸਵਾਏ, ਅੰਤਰ ਸ਼ਬਦ ਨਾਹੀ ਕਿਉਂ ਦਰ ਜਾਏ, ਗੁਰਮੁਖ ਸ਼ਬਦ ਬਸੈ ਮਨ ਸਾਚਾ, ਸਦ ਸੇਵੇ ਸੁਖਦਾਤਾ ਹੈ। ਜਹ ਦੇਖਾ ਤੂੰ ਸਭਨੀ ਥਾਈ, ਪੂਰਾ ਗੁਰਸਭ ਸੋਜੀ ਪਾਈ, ਨਾਮੋ ਨਾਮ ਧਿਆਈਐ ਸਦਾ ਸਦ, ਇਹ ਮਨ ਨਾਮੇ ਰਾਤਾ ਹੈ। ਨਾਮੇ ਰਾਤਾ ਪਵਿੱਤ ਸਰੀਰਾ, ਬਿਨ ਨਾਵੈ ਡੂਬ ਮੂਏ ਬਿਨ ਨੀਰਾ, ਆਵਹਿ ਜਾਵਹਿ ਨਾਮ ਨਹੀਂ ਬੂਝੈ, ਇੱਕ ਨਾ ਗੁਰਮੁਖ ਸ਼ਬਦ ਪਛਾਤਾ ਹੈ। ਪੂਰਾ ਸਤਿਗੁਰ ਬੂਝ ਬਜਾਈ, ਬਿਨ ਨਾਵੈ ਮੁਕਤ ਕਿਨੈ ਨਾ ਪਾਈ, ਨਾਮੇ ਨਾਮ ਮਿਲੈ ਵਡਿਆਈ, ਸਹਿਜ ਰਹਿ ਰੰਗ ਰਾਤਾ ਹੈ। ਕਾਇਆ ਨਗਰ ਢਹਿ ਢਹਿ ਢੇਰੀ, ਬਿਨ ਸ਼ਬਦ ਚੂਕੈ ਨਹੀਂ ਫੇਰੀ, ਸੱਚ ਸਾਚ ਸਲਾਹੇ ਸਾਚ ਸਮਾਵੈ, ਜਨ ਗੁਰਮੁਖ ਏਕੋ ਜਾਤਾ ਹੈ। ਜਿਸਨੋ ਨਦਰ ਕਰੇ ਸੋ ਪਾਏ, ਸਾਚਾ ਸ਼ਬਦ ਬਸੈ ਮਨ ਆਏ, ਨਾਨਕ ਨਾਮ ਰਤੇ ਨਿਰੰਕਾਰੀ, ਦਰ ਸਾਚਾ ਸਾਚ ਪਛਾਤਾ ਹੈ। ਮਾਰੂ ਸੋਲ ਹੈ ਤੀਜਾ, ਆਪੇ ਕਰਤਾ ਸਭ ਜਿਸ ਕਰਨਾ, ਜੇ ਜੰਤ ਸਭ ਤੇਰੀ ਸਰਣਾ, ਆਪੇ ਗੁਪਤ ਵਰਤੈ ਸਭ ਅੰਤਰ, ਗੁਰੂ ਕੈ ਸ਼ਬਦ ਪਛਾਤਾ ਹੈ। ਹਰ ਕੇ ਭਗਤ ਭਰੇ ਭੰਡਾਰਾ, ਆਪੇ ਬਖਸ਼ੇ ਸ਼ਬਦ ਵਿਚਾਰਾ, ਜੋ ਤੁਰਸ ਭਾਵੈ ਸੋਈ ਕਰਸੈ, ਸੱਚੇ ਸਿਉ ਮਨ ਰਾਤਾ ਹੈ। ਆਪੇ ਹੀਰਾ ਰਤਨ ਅਮੋਲੋ, ਆਪੇ ਨਦਰੇ ਤੋਲੇ ਤੋਲੋ, ਜੀ ਜਾਂਦ ਸਭ ਸਰਣ ਤੁਮਾਰੀ, ਕਰ ਕਿਰਪਾ ਆਪ ਪਛਾਤਾ ਹੈ। ਜਿਸਨੂੰ ਨਦਰ ਹੋਵੈ ਧੁਰ ਤੇਰੀ, ਮਰੈ ਨਾ ਜੰਮੈ ਚੂਕੈ ਫੇਰੀ, ਸਾਚੇ ਗੁਣ ਗਾਵੈ ਦਿਨ ਰਾਤੀ, ਜੁਗ ਜੁਗ ਏਕੋ ਜਾਤਾ ਹੈ। ਮਾਇਆ ਮੋਹੇ ਸਭ ਜਗਤ ਉਪਾਇਆ, ਬ੍ਰਹਮਾ ਬਿਸਨ ਦੇਵ ਸਵਾਇਆ, ਜੋ ਤੁਧ ਭਾਣੇ ਸੇ ਨਾਮ ਲਾਗੇ, ਗਿਆਨ ਮਤੀ ਪਛਾਤਾ ਹੈ। ਪਾਪ ਪੁੰਨ ਵਰਤੈ ਸੰਸਾਰਾ, ਹਰਖ ਸੋਗ ਸਭ ਦੁੱਖ ਹੈ ਭਾਰਾ, ਗੁਰਮੁਖ ਹੋਵੈ ਸੋ ਸੁਖ ਪਾਏ, ਜਿਨ ਗੁਰਮੁਖ ਨਾਮ ਪਛਾਤਾ ਹੈ। ਕਿਰਤਨ ਕੋਈ ਮੇਟਨ ਹਾਰਾ, ਗੁਰ ਕੈ ਸਬਦੇ ਮੁਖ ਦੁਆਰਾ, ਪੂਰਬ ਲਿਖਿਆ ਸੋ ਫਲ ਪਾਇਆ, ਜਿਨ ਆਪ ਮਾਰ ਪਛਾਤਾ ਹੈ। ਮਾਇਆ ਮੋਹੇ ਹਰ ਸਿਉ ਚਿੱਤ ਨ ਲਾਗੈ, ਦੂਜਾ ਭਾਏ ਘਣਾ ਦੁਖ ਆਗੈ, ਮਨਮੁਖ ਭਰਮ ਭੁੱਲੇ ਭੇਖ ਧਾਰੀ, ਅੰਤਕਾਲ ਪਛਤਾਤਾ ਹੀ। ਹਰ ਕੈ ਭਾਣੇ ਹਰ ਗੁਣ ਗਾਏ, ਸਭ ਕਿਲ ਵਿਖ ਕਾਟੇ ਦੁੱਖ ਸਵਾਏ, ਹਰ ਨਿਰਮਲ ਨਿਰਮਲ ਹੈ ਬਾਣੀ, ਹਰ ਸੇਤੀ ਮਨ ਰਾਤਾ ਹੀ। ਜਿਸਨੂੰ ਨਦਰ ਕਰੇ ਸੋ ਗੁਣ ਨਿਦ ਪਾਏ, ਹਉਮੈ ਮੇਰਾ ਠਾਕ ਰਹਾਏ, ਗੁਣ ਅਵਗੁਣ ਕਾ ਏਕੋ ਦਾਤਾ, ਗੁਰਮੁਖ ਵਿਰਲੀ ਜਾਤਾ ਹੈ। ਮੇਰਾ ਪ੍ਰਭ ਨਿਰਮਲ ਅਤ ਅਪਾਰਾ, ਆਪੇ ਮਿਲੈ ਗੁਰ ਸ਼ਬਦ ਵਿਚਾਰਾ, ਆਪੇ ਬਖਸ਼ੇ ਸੱਚ ਦਰੜਾਏ, ਮਨ ਤਨ ਸੱਚੈ ਰਾਤਾ ਹੈ। ਮਨ ਤਨ ਮੈਲਾ ਵਿੱਚ ਜੋਤ ਅਪਾਰਾ, ਗੁਰਮਤ ਬੂਝੈ ਕਰ ਵਿਚਾਰਾ, ਹਉਮੈ ਮਾਰ ਸਦਾ ਮਨ ਨਿਰਮਲ, ਰਸਨਾ ਸੇਵ ਸੁਖਦਾਤਾ ਹੈ। ਗੜਕਾਇਆ ਅੰਦਰ ਬਹੁਟ ਬਜਾਰਾ, ਤਿਸ ਵਿੱਚ ਨਾਮ ਹੈ ਅਤ ਅਪਾਰਾ, ਗੁਰ ਕੈ ਸ਼ਬਦ ਸਦਾ ਦਰ ਸੋ ਹੈ, ਹਉਮੈ ਮਾਰ ਪਛਾਤਾ ਹੈ। ਰਤਨ ਅਮੋਲਿਕ ਅਗਮੇ ਅਪਾਰਾ, ਕੀਮਤ ਕਵਣ ਕਰੇ ਵਿਚਾਰਾ, ਗੁਰ ਕੈ ਸ਼ਬਦੇ ਤੋਲ ਤੋਲਾਏ, ਅੰਤਰ ਸ਼ਬਦ ਪਛਾਤਾ ਹੈ। ਸਿਮਰਤ ਸ਼ਾਸਤਰ ਬਹੁਤ ਵਿਸਥਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਮੂਰਖ ਪੜ੍ਹੈ ਸ਼ਬਦ ਨਾ ਬੂਝੈ, ਗੁਰਮੁਖ ਵਿਰਲੈ ਜਾਤਾ ਹੈ। ਆਪੇ ਕਰਤਾ ਕਰੇ ਕਰਾਏ, ਸੱਚੀ ਬਾਣੀ ਸੱਚ ਦਰੜਾਏ, ਨਾਨਕ ਨਾਮ ਮਿਲੈ ਵਡਿਆਈ, ਜੁਗ ਜੁਗ ਏਕੋ ਜਾਤਾ ਹੈ। ਮਾਰੂ ਮਹੱਲਾ ਤੀਜਾ, ਸੋ ਸੱਚ ਸੇਵਹੁ ਸਿਰਜਨਹਾਰਾ, ਸਬਦੇ ਦੁੱਖ ਨਿਵਾਰਨ ਹਾਰਾ, ਅਗਮ ਗੋਚਰ ਕੀਮਤ ਨਹੀਂ ਪਾਈ, ਆਪੇ ਅਗਮ ਅਥਾਹਾ ਹੈ। ਆਪੇ ਸੱਚਾ ਸੱਚ ਵਰਤਾਏ, ਇੱਕ ਜਨ ਸੱਚਾ ਆਪੇ ਲਾਏ, ਸੱਚੋ ਸੇਵੈ ਸੱਚ ਕੁਮਾਵੈ, ਨਾਮੇ ਸੱਚ ਸਮਾਹਾ ਹੈ। ਤੁਰ ਭਗਤਾਂ ਮੇਲੇ ਆਪ ਮਿਲਾਏ, ਸੱਚੀ ਭਗਤੀ ਆਪੇ ਲਾਏ, ਸੱਚੀ ਬਾਣੀ ਸਦਾ ਗੁਣ ਗਾਵੈ, ਇਸ ਜਨਮ ਕਾ ਲਾਹਾ ਹੈ।
ਗੁਰਮੁਖ ਵਣਜ ਕਰੈ ਪਰ ਆਪ ਪਛਾਣੈ, ਏਕ ਸਵਿਨ ਕੋ ਅਵਰ ਨਾ ਜਾਣੈ, ਸੱਚਾ ਸਾਉ ਸੱਚੇ ਵਣਜਾਰੇ, ਪੂੰਜੀ ਨਾਮ ਵਿਸਾਹਾਹੇ, ਆਪੇ ਸਾਜੇ ਸ੍ਰਿਸ਼ਟ ਉਪਾਏ, ਬਿਰਲੇ ਕੋ ਗੁਰਸ਼ਬਦ ਬੁਝਾਏ, ਸਤਿਗੁਰ ਸੇਵੈ ਸੇ ਜਨ ਸਾਚੇ, ਕਾਟੇ ਜਮਕਾ ਫਾਹਾਹੇ, ਭੰਨੈ ਘੜੇ ਸਵਾਰੇ ਸਾਜੇ, ਮਾਇਆ ਮੋਹੇ ਦੂਜਾ ਜੰਤ ਪਾਜੇ, ਮਨਮੁਖ ਫਿਰਹਿ ਸਦਾ ਅੰਧ ਕੁਮਾਵਹਿ, ਜਮਕਾ ਜੇਵੜਾ ਗਲਫਾਹਾਹੇ, ਆਪੇ ਬਖਸ਼ੇ ਗੁਰਸੇਵਾ ਲਾਏ, ਗੁਰਮਤੇ ਨਾਮ ਮਨ ਬਸਾਏ, ਅਨਦਿਨ ਨਾਮ ਧਿਆਏ ਸਾਚਾ, ਇਸ ਜਗ ਮੈਂ ਨਾਮ ਲਾਹਾਏ, ਆਪੇ ਸੱਚਾ ਸੱਚੀ ਨਾਈ, ਗੁਰਮੁਖ ਦੇਵੈ ਮਨ ਬਸਾਹੀ, ਜਿਨ ਮਨ ਬਸਿਆ ਸੇ ਜਨ ਸੋਹ ਹੈ, ਤਿੰਨ ਸਿਰ ਚੂਕਾ ਕਾਹਾਹੀ, ਅਗਮ ਗੋਚਰ ਕੀਮਤ ਨਹੀਂ ਪਾਈ, ਗੁਰਪ੍ਰਸਾਦੀ ਮਨ ਬਸਾਹੀ, ਸਦਾ ਸ਼ਬਦ ਸਾਲਾਹੀ ਗੁਣਦਾਤਾ, ਲੇਖਾ ਕੋਇ ਨ ਮੰਗੈ ਤਾਹਾਹੇ, ਬ੍ਰਹਮਾ ਵਿਸ਼ਨੁਮ ਰੁਦਰ ਤਿਸਕੀ ਸੇਵਾ, ਅੰਤ ਨ ਪਾਵਹਿ ਅਲਖ ਅਭੇਵਾ, ਜਿਨ ਕੋ ਨਦਰ ਕਰੈ ਤੂੰ ਆਪਣੀ, ਗੁਰਮੁਖ ਅਲਖ ਲਖਾਹਾਹੇ, ਪੂਰਾ ਸਤਿਗੁਰ ਸੋਝੀ ਪਾਈ, ਏਕੋ ਨਾਮ ਮਨ ਵਸਾਈ, ਨਾਮ ਜਪੀ ਤੈ ਨਾਮ ਤੇ ਆਈ, ਮਹਿਲ ਪਾਏ ਗੁਣ ਗਾਹਾਹੀ, ਸੇਵਕ ਸੇਵੈ ਮਨ ਹੁਕਮ ਅਪਾਰਾ, ਮਨਮੁਖ ਹੁਕਮ ਨ ਜਾਣੈ ਸਾਰਾ, ਹੁਕਮ ਮੰਨੇ ਹੁਕਮੇ ਵਡਿਆਈ, ਹੁਕਮੇ ਬੇਪਰਵਾਹਾਹੇ, ਗੁਰਪ੍ਰਸਾਦੀ ਹੁਕਮ ਪਛਾਣੈ, ਧਾਵਤ ਰਾਖੈ ਇਕਤ ਘਰ ਆਣੈ, ਨਾਮੇ ਰਾਤਾ ਸਦਾ ਬੈਰਾਗੀ, ਨਾਮ ਰਤਨ ਮਨ ਤਾਹਾਹੇ, ਸਭ ਜਗ ਮੈਂ ਵਰਤੈ ਏਕੋ ਸੋਈ, ਗੁਰਪ੍ਰਸਾਦੀ ਪ੍ਰਗਟ ਹੋਈ, ਸਬਦ ਸਲਾਹੈ ਸੇ ਜਨ ਨਿਰਮਲ, ਨਿਜ ਕਰ ਵਾਸਾ ਤਾਹਾਹੇ, ਸਦਾ ਭਗਤ ਤੇਰੀ ਸਰਣਾਈ, ਅਗਮ ਗੋਚਰ ਕੀਮਤ ਨਹੀਂ ਪਾਈ, ਜਿਉਂ ਤੁਰ ਭਾਵੈ ਤਿਉਂ ਤੂੰ ਰਾਖੈ, ਗੁਰਮੁਖ ਨਾਮ ਧਿਆਹਾਹੇ,

ਸੱਚ ਦੇਵ ਹੋ ਸੱਚ ਸਮਾਹਾ ਹੇ ਮਾਰੂ ਮਹੱਲਾ ਤੀਜਾ ਸਤਿਗੁਰ ਸੇਵਨ ਸੇ ਬਟ ਭਾਗੀ ਅੰਦਨ ਸਾਚ ਨਾਮ ਲਿਵ ਲਾਗੀ ਸਦਾ ਸੁਖਦਾਤਾ ਰਵਿਆ ਘਟੇ ਅੰਤਰ ਸਬਦ ਸਚੈ ਓ ਮਾਹਾ ਹੇ ਨਦਰ ਕਰੇ ਤਾਂ ਗੁਰੂ ਮਲਾਏ ਹਰ ਕਾ ਨਾਮ ਮਨ ਵਸਾਏ ਹਰ ਮਨ ਵਸਿਆ ਸਦਾ ਸੁਖਦਾਤਾ ਸਬਦੇ ਮਨ ਓ ਮਾਹਾ ਹੇ ਕਿਰਪਾ ਕਰੇ ਤਾਂ ਮੇਲ ਮਲਾਏ ਹਉਮੈ ਮਮਤਾ ਸ਼ਬਦ ਜਲਾਏ ਸਦਾ ਮੁਕਤ ਰਹਿ ਇੱਕ ਰੰਗੀ ਨਾਹੀ ਕਿਸੈ ਨਾਲ ਕਹਾ ਹੈ ਬਿਨ ਸਤਿਗੁਰ ਸੇਵੇ ਘੋਰ ਅੰਧਾਰਾ ਬਿਨ ਸ਼ਬਦੈ ਕੋਈ ਨ ਪਾਵੈ ਪਾਰਾ ਜੇ ਜੋ ਸ਼ਬਦ ਰਾਤੇ ਮਹਾਂ ਬੈਰਾਗੀ ਸੋ ਸੱਚ ਸ਼ਬਦੇ ਲਾਹਾ ਹੈ ਦੁੱਖ ਸੁੱਖ ਕਰਤਾ ਧੁਰ ਲਿਖ ਪਾਇਆ ਦੂਜਾ ਭਾਉ ਆਪ ਵਰਤਾਇਆ ਗੁਰਮੁਖ ਹੋਵੇ ਸੋ ਲਿਪਤੋ ਵਰਤੈ ਮਨਮੁਖ ਕਾ ਕਿਆ ਬੇਸਾਹਾ ਹੈ ਸੇ ਮਨਮੁਖ ਜੋ ਸ਼ਬਦ ਨਾ ਪਛਾਣ ਹੈ ਗੁਰ ਕੇ ਭੈ ਕੀ ਸਾਰ ਨਾ ਜਾਣ ਹੈ ਭੈ ਬਿਨ ਕਿਉਂ ਨਿਰਭਉ ਸੱਚ ਪਾਈ ਹੈ ਜਮ ਕੱਢ ਲਏਗਾ ਸਾਹਾ ਹੈ ਅਫਰ ਜਮ ਮਾਰਿਆ ਨਾ ਜਾਈ ਗੁਰ ਕਾ ਸ਼ਬਦੇ ਨੇੜ ਨ ਆਈ ਸ਼ਬਦ ਸੁਣੇ ਤਾਂ ਦੂਰੋਂ ਭਾਗੈ ਮਤ ਮਾਰੇ ਹਰ ਜੀਉ ਬੇਪਰਵਾਹ ਹੈ ਹਰ ਜੀਉ ਕੀ ਹੈ ਸਭ ਸਿਰਕਾਰਾ ਇਹੋ ਜਮ ਕਿਆ ਕਰੇ ਵਿਚਾਰਾ ਹੁਕਮੀ ਬੰਦਾ ਹੁਕਮ ਕਮਾਵੈ ਹੁਕਮੇ ਕੱਢਦਾ ਸਾਹਾ ਹੈ ਗੁਰਮੁਖ ਸਾਚੈ ਕੀਆ ਅਕਾਰਾ ਗੁਰਮੁਖ ਪਸਰਿਆ ਸਭ ਪਾਸਾਰਾ ਗੁਰਮੁਖ ਹੋਵੈ ਸੋ ਸੱਚ ਬੂਝੈ ਸ਼ਬਦ ਸਚੈ ਸੁਖ ਤਾਹਾਈ ਗੁਰਮੁਖ ਜਾਤਾ ਕਰਮ ਵਧਾਤਾ ਜੁਗ ਚਾਰੇ ਗੁਰ ਸ਼ਬਦ ਪਛਾਤਾ ਗੁਰਮੁਖ ਮਰੈ ਨਾ ਜਨਮੈ ਗੁਰਮੁਖ ਗੁਰਮੁਖ ਸ਼ਬਦ ਸਮਾਹਾ ਹੈ ਗੁਰਮੁਖ ਨਾਮ ਸ਼ਬਦ ਸਾਲਾ ਹੈ ਅਗਮ ਗੋਚਰ ਬੇਪਰਵਾਹੇ ਏਕ ਨਾਮ ਜੁਗ ਚਾਰ ਉਧਾਰੇ ਸ਼ਬਦੇ ਨਾਮ ਵਿਸਾਹਾ ਹੈ ਗੁਰਮੁਖ ਸ਼ਾਂਤ ਸਦਾ ਸੁਖ ਪਾਏ ਗੁਰਮੁਖ ਹਿਰਦੈ ਨਾਮ ਵਸਾਏ ਗੁਰਮੁਖ ਹੋਵੈ ਸੋ ਨਾਮ ਬੂਝੈ ਕਾਟੇ ਦੁਰਮੁਖ ਪਾਹਾ ਹੈ ਗੁਰਮੁਖ ਉਪਜੈ ਸਾਚ ਸਮਾਵੈ ਨਾ ਮਰ ਜੰਮੈ ਨਾ ਜੂਨੀ ਪਾਵੈ ਗੁਰਮੁਖ ਸਦਾ ਰਹਿ ਰੰਗ ਰਾਤੇ ਅਨੰਦਨ ਲੈਂਦੇ ਲਾਹਾ ਹੈ ਗੁਰਮੁਖ ਭਗਤ ਸੋਹੈ ਦਰਬਾਰੇ ਸੱਚੀ ਬਾਣੀ ਸ਼ਬਦ ਸਵਾਰੇ ਅਨੰਦਨ ਗੁਣ ਗਾਵੈ ਦਿਨ ਰਾਤੀ ਸ਼ਬਦ ਸਚੈ ਘਰ ਲਜਾਹਾ ਹੈ ਸਤਿਗੁਰ ਪੂਰਾ ਸ਼ਬਦ ਸੁਣਾਏ ਅੰਦਰ ਭਗਤ ਕਰੋ ਲਿਵ ਲਾਹੇ ਹਰ ਗੁਣ ਗਾਵੈ ਸਦਹੀ ਨਿਰਮਲ ਨਿਰਮਲ ਗੁਣ ਪਾਤ ਸਾਹਾਏ ਗੁਣ ਕਾ ਦਾਤਾ ਸੱਚਾ ਸੋਈ ਗੁਰਮੁਖ ਬਿਰਲਾ ਬੂਝੈ ਕੋਈ ਨਾਨਕ ਜਨ ਨਾਮ ਸਲਾਹੇ ਬਿਕਸੈ ਸੋ ਨਾਮ ਬੇਪਰਵਾਹ ਹੈ ਮਾਰੂ ਮਹੱਲਾ ਤੀਜਾ ਹਰ ਜੋ ਸੇਵੋ ਅਗਮ ਅਪਾਰਾ ਤਿਸ ਦਾ ਅੰਤ ਨ ਪਾਈਐ ਪਾਰਾਂ ਬਾਰਾ ਗੁਰਪ੍ਰਸਾਦ ਰਵਿਆ ਘਟ ਅੰਤਰ ਤੇਤ ਘਟ ਮਤ ਅਗਾਹਾ ਹੈ ਸਮੈ ਵਰਤੈ ਏਕੋ ਸੋਈ ਗੁਰਪ੍ਰਸਾਦੀ ਪ੍ਰਗਟ ਹੋਈ ਸਭਨਾ ਪ੍ਰਤਪਾਲ ਕਰੇ ਜਗ ਜੀਵਨ ਦੇਂਦਾ ਰਜਕ ਸੰਭਾਹਾ ਹੈ ਪੂਰਾ ਸਤਿਗੁਰ ਬੂਝ ਬੁਝਾਇਆ ਹੁਕਮੇ ਹੀ ਸਭ ਜਗਤ ਉਪਾਇਆ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸਿਰ ਸਾਹਾਂ ਪਾਤ ਸਾਹਾ ਹੈ ਸੱਚਾ ਸਤਿਗੁਰ ਸ਼ਬਦ ਅਪਾਰਾ ਤਿਸ ਦਾ ਸ਼ਬਦ ਨਿਸ ਤਰਾ ਸੰਸਾਰਾ ਆਪੇ ਕਰਤਾ ਕਰ ਕਰ ਵੇਖੈ ਦੇਂਦਾ ਸਾਸ ਗਰਾਹਾ ਹੈ ਕੋਟ ਮਧੇ ਕਿਸਹਿ ਬੁਝਾਏ ਗੁਰ ਕੈ ਸ਼ਬਦ ਰਤੇ ਰੰਗ ਲਾਏ ਹਰ ਸਾਲਾ ਹੈ ਸਦਾ ਸੁਖਦਾਤਾ ਹਰ ਬਖਸ਼ੇ ਭਗਤ ਸਲਾਹਾ ਹੈ ਸਤਿਗੁਰ ਸੇ ਵੈਸੇ ਜਨ ਸਾਚੇ ਜੋ ਮਰ ਜੰਮ ਹੈ ਕਾਚਨ ਕਾਚੇ ਅਗਮ ਗੋਚਰ ਬੇਪਰਵਾਹ ਭਗਤ ਬਛਲ ਆਥਾ ਹਾਹੇ ਸਤਿਗੁਰ ਪੂਰਾ ਸਾਚ ਦਰੜਾਏ ਸੱਚੇ ਸ਼ਬਦ ਸਦਾ ਗੁਣ ਗਾਏ ਗੁਣਦਾਤਾ ਵਰਤੈ ਸਵਯੰਤਰ ਸਿਰ ਸਿਰ ਲਿਖਦਾ ਸਾਹਾ ਹੈ ਸਦਾ ਹਦੂਰ ਗੁਰਮੁਖ ਜਾਪੈ ਸਬਦੇ ਸੇਵੈ ਸੋ ਜਨ ਧਰਾਪੈ ਅਨੰਦਨ ਸੇਵੈ ਸੱਚੀ ਬਾਣੀ ਸਬਦ ਸਚੈ ਓ ਮਾਹਾ ਹੈ ਗਿਆਨੀ ਅਗਿਆਨੀ ਅੰਧਾ ਬਹੁ ਕਰਮ ਦਰੜਾਏ ਮਨ ਹਠ ਕਰਮ ਫਿਰ ਜੋ ਨੀ ਪਾਏ ਵੇਖਿਆ ਕਾਰਨ ਲਭ ਲੋਭ ਕਮਾਵੈ ਦੁਰਮਤ ਕਾ ਦੋਰਾਹਾ ਹੈ ਪੂਰਾ ਸਤਿਗੁਰ ਭਗਤ ਦਰੜਾਏ ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ ਮਨ ਤਨ ਹਰ ਰਵਿਆ ਘਟੇ ਅੰਤਰ ਮਨ ਭੀਨੈ ਭਗਤ ਸਲਾਹਾ ਹੈ ਮੇਰਾ ਪ੍ਰਭ ਸਾਚਾ ਅਸਰ ਸੰਘਾਰਨ ਗੁਰ ਕੈ ਸ਼ਬਦ ਭਗਤ ਨਿਸਤਾਰਨ ਮੇਰਾ ਪ੍ਰਭ ਸਾਚਾ ਸਦ ਹੀ ਸਾਚਾ ਸਿਰ ਸਾਹਾਂ ਪਾਤ ਸਾਹਾ ਹੈ ਸੇ ਭਗਤ ਸਚੇ ਤੇਰਾ ਮਨ ਭਾਏ ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ ਸਾਚੀ ਬਾਣੀ ਅੰਦਨ ਗਾਵੈ ਨਿਰਧਨ ਕਾ ਨਾਮ ਵਿਸਾਹਾ ਹੈ
ਜਨ ਆਪੇ ਮੇਲ ਬਛੋੜਹਿ ਨਾਹੀ, ਗੁਰ ਕੈ ਸਬਦ ਸਦਾ ਸਲਾਹੀ, ਸਭ ਨਾ ਸਿਰ ਤੂੰ ਏਕੋ ਸਾਹਿਬ, ਸਬਦੇ ਨਾਮ ਸਲਾਹੇ, ਬਿਨ ਸਬਦ ਤੁਧ ਨੋ ਕੋਈ ਨਾ ਜਾਣੀ, ਤੁਧ ਆਪੇ ਕਥੀ ਅਕਥ ਕਹਾਣੀ, ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹੇ, ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣਹਾਰਾ, ਗੁਰਮੁਖ ਨਾਮ ਦੇਵੈ ਤੂੰ ਆਪੇ, ਸਹਿਸਾ ਗਣਤ ਨਤਾਹੇ, ਭਗਤ ਸੱਚੇ ਤੇਰਾ ਦਰਬਾਰੇ, ਸਬਦੇ ਸੇਵਨ ਭਾਏ ਪਿਆਰੇ, ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾਹੇ, ਮਾਰੂ ਮਹੱਲਾ ਤੀਜਾ, ਮੇਰਾ ਪ੍ਰਭ ਸੱਚ ਇੱਕ ਖੇਲ ਰਚਾਇਆ, ਕੋਈ ਨ ਕਿਸੇ ਜਿਹਾ ਉਪਾਇਆ, ਆਪੇ ਫਰਕ ਕਰੇ ਵੇਖ ਬਿਗਸੈ, ਸਭ ਰਸ ਦੇ ਹੀ ਮਹਾਹੇ, ਬਾਜਾ ਪਾਉਣ ਤੈ ਆਪ ਬਜਾਏ, ਸਭ ਸ਼ਕਤੀ ਦੇ ਹੀ ਮਹਿ ਪਾਏ, ਗੁਰਪ੍ਰਸਾਦੀ ਉਲਟੀ ਹੋਵੇ, ਗਿਆਨ ਰਤਨ ਸ਼ਬਦ ਤਹਾਏ, ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੈ ਅਵਰ ਨ ਬੀਆ, ਗੁਰਪ੍ਰਸਾਦੀ ਆਪ ਪਛਾਣੈ, ਕਮਲ ਬਿਕਸੈ ਬੁੱਧ ਤਾਹੇ, ਆਪਣੀ ਕਹਿਣ ਗਤ ਆਪੇ ਜਾਣੈ, ਹੋਰ ਲੋਕ ਸੁਣ ਸੁਣ ਆਖ ਵਖਾਣੈ, ਗਿਆਨੀ ਹੋਵੈ ਸੋ ਗੁਰਮੁਖ ਬੂਝੈ, ਸਾਚੀ ਸਿਫਤ ਸਲਾਹੇ, ਦੇਹੀ ਅੰਦਰ ਬਸਤ ਅਪਾਰਾ, ਆਪੇ ਕਪਟ ਖੁਲਾਵਣ ਹਾਰਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਅਗਨ ਬੁਝਾਹੇ, ਸਭ ਰਸ ਦੇ ਹੀ ਅੰਦਰ ਪਾਏ, ਬਿਰਲੇ ਕੋ ਗੁਰ ਸ਼ਬਦ ਬਜਾਏ, ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਹੇ, ਬਿਨ ਚਾਖੇ ਸਾਧ ਕੇ ਸਹਿ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ, ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸਤਾ ਹਾਏ, ਆਪ ਪਛਾਣੈ ਸੋ ਸਭ ਗੁਣ ਜਾਣੈ, ਗੁਰ ਕੈ ਸ਼ਬਦ ਹਰ ਨਾਮ ਵਖਾਣੈ, ਅਨ ਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਹੇ, ਗੁਰ ਸੇਵਾ ਤੇ ਸਭ ਕਿਛ ਪਾਏ, ਹੋਮੈ ਮੇਰਾ ਆਪ ਗਵਾਏ, ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੈ ਸ਼ਬਦੇ ਸੋਹਾਹੇ, ਗੁਰ ਕੈ ਸ਼ਬਦ ਅੰਮ੍ਰਿਤ ਹੈ ਬਾਣੀ, ਅਨ ਦਿਨ ਹਰ ਕਾ ਨਾਮ ਵਖਾਣੀ, ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲਤਾ ਹਾਏ, ਸੇਵਕ ਸੇਵਾ ਸ਼ਬਦ ਸਲਾਹੇ, ਸਦਾ ਰੰਗ ਰਾਤੇ ਹਰ ਗੁਣ ਗਾਵਹੇ, ਆਪੇ ਬਖਸ਼ੇ ਸ਼ਬਦ ਮਲਾਏ, ਪਰਮਲ ਵਾਸ ਮਨਤਾ ਹਾਹੇ, ਸ਼ਬਦੇ ਆਕਥ ਕਥੇ ਸਲਾਹੇ, ਮੇਰੇ ਪ੍ਰਭ ਸਾਚੇ ਬੇਪਰਵਾਹੇ, ਆਪੇ ਗੁਣਦਾਤਾ ਸ਼ਬਦ ਮਲਾਏ, ਸ਼ਬਦੈ ਕਾ ਰਸਤਾ ਹਾਹੇ, ਮਨ ਮਕ ਭੂਲਾ ਠੌਰ ਨ ਪਾਏ, ਜੋ ਤੁਰ ਲਿਖਿਆ ਸੋ ਕਰਮ ਕਮਾਏ, ਬਿਖ

ਤੇਰੀ ਬਾਣੀ ਸੱਚੀ ਆਪੇ ਅਲਖ ਅਥਾਹਾ ਹੈ ਬਿਨ ਗੁਰਦਾ ਤੇ ਕੋਈ ਨਾ ਪਾਏ ਲੱਖ ਕੋਟੀ ਜੇ ਕਰਮ ਕਮਾਏ ਗੁਰ ਕਿਰਪਾ ਤੇ ਘਟ ਅੰਤਰ ਵਸਿਆ ਸਭ ਦੇ ਸੱਚ ਸਲਾਹਾ ਹੈ ਸੇ ਜਨ ਮਿਲੇ ਤੁਰ ਆਪ ਮਲਾਏ ਸਾਚੀ ਬਾਣੀ ਸ਼ਬਦ ਸੁਹਾਏ ਨਾਨਕ ਜਨ ਗੁਣ ਗਾਵੈ ਨਿਤ ਸਾਚੇ ਗੁਣ ਗਾਵੈ ਗੁਣੀ ਸਮਾਹਾਏ ਮਾਰੂ ਮਹੱਲਾ ਤੀਜਾ ਨਿਚਲ ਏਕ ਸਦਾ ਸੱਚ ਸੋਈ ਪੂਰੇ ਗੁਰ ਤੇ ਸੋਜੀ ਹੋਈ ਹਰ ਰਸ ਪੀਨੇ ਸਦਾ ਧਿਆਏ ਨ ਗੁਰਮਤ ਸੇਲ ਸਨਾਹਾਏ ਅੰਦਰ ਰੰਗ ਸਦਾ ਸਚਿਆਰਾ ਗੁਰ ਕੈ ਸ਼ਬਦ ਹਰ ਨਾਮ ਪਿਆਰਾ ਨਾਉ ਨਿਧ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾਲਾ ਹਾਏ ਰਈਅਤ ਰਾਜੇ ਦੁਰਮਤ ਦੋਹੀ ਬਿਨ ਸਤਿਗੁਰ ਸੇਵੇ ਏਕ ਨਾ ਹੋਈ ਏਕ ਧਿਆਇਨ ਸਦਾ ਸੁਖ ਪਾਇਨ ਨਿਚਲ ਰਾਜ ਤਨਾਹਾ ਹੈ ਆਵਣ ਜਾਣਾ ਰਖੈ ਨ ਕੋਈ ਜੰਮਣ ਮਰਨ ਤਿਸੈ ਤਿਉ ਹੋਈ ਗੁਰਮੁਖ ਸਾਚਾ ਸਦਾ ਧਿਆਵੋ ਗਤ ਮੁਕਤ ਤਿਸੈ ਤੇ ਪਾਹਾ ਹੈ ਸੱਚ ਸੰਜਮ ਸਤਿਗੁਰੂ ਦੁਆਰਾ ਹਉਮੈ ਕ੍ਰੋਧ ਸਭ ਦਿਨਵਾਰਾ ਸਤਿਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹਾ ਹੈ ਹਉਮੈ ਮੋਹ ਉਪਜੈ ਸੰਸਾਰਾ ਸਭ ਜਗ ਬਿਨ ਸਹਿ ਨਾਮ ਵਿਸਾਰਾ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਗ ਲਾਹਾ ਹੈ ਸੱਚਾ ਅਮਰ ਸ਼ਬਦ ਸੁਹਾਇਆ ਪੰਚ ਸ਼ਬਦ ਮਿਲਵਾ ਜਾ ਵਾਇਆ ਸਦਾ ਕਾਰਜ ਸਚ ਨਾਮ ਸੁਹੇਲਾ ਬਿਨ ਸ਼ਬਦ ਕਾਰਜ ਕਿਹਾ ਹੈ ਖਿਨ ਮੈਂ ਹੱਸੈ ਖਿਨ ਮੈਂ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੈ ਸੰਜੋਗ ਵਿਜੋਗ ਕਰ ਤੈ ਲਿਖ ਪਾਏ ਕੀਰਤਨ ਚੱਲੈ ਚਲਾਹਾ ਹੈ ਜੀਵਨ ਮੁਕਤ ਗੁਰ ਸ਼ਬਦ ਕੁਮਾਏ ਹਾਰ ਸਿਉਂ ਸਦ ਹੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹੋਮੈ ਰੋਗ ਨਤਾਹਾਏ ਰਸ ਕਸ ਖਾਏ ਪਿੰਡ ਵਧਾਏ ਭੇਖ ਕਰੈ ਗੁਰ ਸ਼ਬਦ ਨਾ ਕੁਮਾਏ ਅੰਤਰ ਰੋਗ ਮਹਾਂ ਦੁਖ ਭਾਰੀ ਬਿਸ਼ਟਾ ਮਾਹੇ ਸਮਾਹਾਏ ਵੇਦ ਪੜ੍ਹੈ ਪੜ ਬਾਦ ਵਖਾਣੈ ਘਟ ਮਹਿ ਬ੍ਰਹਮ ਤਿਸ ਸ਼ਬਦ ਨਾ ਪਛਾਣੈ ਗੁਰਮੁਖ ਹੋਵੈ ਸੋ ਤਤ ਬਲੋਵੈ ਰਸਨਾ ਹਰ ਰਸ ਤਾਹਾ ਹੈ ਘਰ ਬਤ ਛੋਡੈ ਬਾਹਰ ਤਾਵਹਿ ਮਨਮੁਖ ਅੰਧੇ ਸਾਧ ਨ ਪਾਵਹਿ ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹਾ ਹੈ ਮਨਮੁਖ ਦੇਹੀ ਭਰਮ ਪਤਾਰੋ ਦੁਰਮਤ ਮਰੈ ਨਿਤ ਹੋਏ ਖੁਆਰੋ ਕਾਮ ਕ੍ਰੋਧ ਮਨ ਦੂਜਾ ਲਾਇਆ ਸੁਪਨੈ ਸੁਖ ਨ ਤਾਹਾ ਹੈ ਕੰਚਨ ਦੇਹੀ ਸ਼ਬਦ ਪਤਾਰੋ ਅਨਦਿਨ ਭੋਗ ਭੋਗੇ ਹਰ ਸਿਉਂ ਪਿਆਰੋ ਮਹਿਲਾਂ ਅੰਦਰ ਗੈਰ ਮਹਿਲ ਪਾਏ ਭਾਣਾ ਬੁੱਝ ਸਮਾਹਾ ਹੈ ਆਪੇ ਦੇਵੈ ਦੇਵਨ ਹਾਰਾ ਤਿਸ ਆਗੈ ਨਹੀਂ ਕਿਸੇ ਕਾ ਚਾਰਾ ਆਪੇ ਬਖਸ਼ੇ ਸ਼ਬਦ ਮਿਲਾਏ ਤਿਸ ਦਾ ਹੁਕਮ ਅਥਾਹਾ ਹੈ ਜੀਓ ਪਿੰਡ ਸਭ ਹੈ ਤਿਸਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾਏ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਭੇਦ ਵਿਚਾਰ ਗੁਰਮੁਖ ਗਿਆਨ ਧਿਆਨ ਆਪਾਰ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਏਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਬਜਾਵੈ ਗੁਰਮੁਖ ਸੱਚ ਰਤੇ ਬੈਰਾਗੀ ਨਿਜ ਕਰ ਵਾਸਾ ਪਾਏਦਾ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਸੱਚੈ ਸਬਦੇ ਸੱਚ ਸੁਭਾਖੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏਦਾ ਗੁਰਮੁਖ ਮਨ ਨਿਰਮਲ ਸਰ ਸਰ ਨਹਾਵੈ ਮੈਰਨ ਲਾਗੈ ਸੱਚ ਸਮਾਵੈ ਸੱਚੋ ਸੱਚ ਕਮਾਵੈ ਸਦ ਹੀ ਸੱਚੀ ਭਗਤ ਦਰੜਾਏਂਦਾ ਗੁਰਮੁਖ ਸੱਚ ਬੈਣੀ ਗੁਰਮੁਖ ਸੱਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਦ ਹੀ ਸੱਚ ਕਹੈ ਦਿਨ ਰਾਤੀ ਅਵਰਾ ਸੱਚ ਕਹਾਏਂਦਾ ਗੁਰਮੁਖ ਸੱਚੀ ਉਤਮ ਬਾਣੀ ਗੁਰਮੁਖ ਸੱਚੋ ਸੱਚ ਵਖਾਣੀ ਗੁਰਮੁਖ ਸਦ ਸੇਵੈ ਸੱਚੋ ਸੱਚਾ ਗੁਰਮੁਖ ਸ਼ਬਦ ਸੁਣਾਏਂਦਾ ਗੁਰਮੁਖ ਹੋਵੈ ਸੋ ਸੋਝੀ ਪਾਏ ਹੋਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉਤਮ ਉੱਚੀ ਦਰ ਸੱਚੈ ਹਰ ਗੁਣ ਗਾਏਂਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੋਖ ਦੁਆਰ ਭਾਏ ਭਗਤ ਸਦਾ ਰੰਗ ਰਾਤਾ ਆਪ ਗਵਾਏ ਸਮਾਏਂਦਾ ਗੁਰਮੁਖ ਹੋਵੈ ਮਨ ਖੋਜ ਸੁਣਾਏ ਸੱਚੈ ਨਾਮ ਸਦਾ ਲਿਬ ਲਾਏ ਜੋ ਤਿਸ ਭਾਵੈ ਸੋਈ ਕਰਸੀ ਜੋ ਸੱਚੇ ਮਨ ਭਾਏਂਦਾ ਜਾਂ ਤਿਸ ਭਾਵੈ ਸਤਿਗੁਰੂ ਮਿਲਾਏ ਜਾਂ ਤਿਸ ਭਾਵੈ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗ ਰਾਤਾ ਭਾਣੇ ਮਨ ਵਸਾਏਂਦਾ
ਮਨ ਹਠ ਕਰਮ ਕਰੇ ਸੋ ਛੀਜੈ, ਬਹੁਤੇ ਭੇਖ ਕਰੇ ਨਹੀਂ ਭੀਜੈ, ਵਿਖਿਆ ਰਾਤੇ ਦੁੱਖ ਕਮਾਵੈ, ਦੁੱਖੇ ਦੁੱਖ ਸਮਾਹੇ ਦਾ ਗੁਰਮੁਖ ਹੋਵੈ ਸੋ ਸੁਖ ਕਮਾਏ, ਮਰਨ ਜੀਵਨ ਕੀ ਸੋ ਜੀ ਪਾਏ, ਮਰਨ ਜੀਵਨ ਜੋ ਸਮ ਕਰ ਜਾਣਾ ਸੋ ਮੇਰੇ ਪ੍ਰਭ ਭਾਈ ਦਾ, ਗੁਰਮੁਖ ਮਰਹਿ ਸੋ ਹੈ ਪਰਵਾਨ, ਆਵਣ ਜਾਣਾ ਸ਼ਬਦ ਪਛਾਣ, ਮਰੈ ਨਾ ਜੰਮੈ ਨਾ ਦੁੱਖ ਪਾਏ, ਮਨ ਹੀ ਮਨ ਹੈ ਸਮਾਏ ਦਾ, ਸੇ ਬੜ ਭਾਗੇ ਜਿਨੇ ਸਤਿਗੁਰ ਪਾਇਆ, ਹਉਮੈ ਵਿੱਚੋਂ ਮੋਹ ਚੁਕਾਇਆ, ਮਨ ਨਿਰਮਲ ਫਿਰ ਮੈਲ ਨਾ ਲਾਗੈ, ਦਰ ਸੱਚੈ ਸੋਭਾ ਪਾਏ ਦਾ, ਆਪੇ ਕਰੇ ਕਰਾਏ ਆਪੇ, ਆਪੇ ਵੇਖੈ ਥਾਪ ਅਥਾਪੇ, ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ, ਸੱਚ ਸੁਣ ਲੇਖੈ ਪਾਏ ਦਾ, ਗੁਰਮੁਖ ਸੱਚੋ ਸੱਚ ਕਮਾਵੈ, ਗੁਰਮੁਖ ਨਿਰਮਲ ਮੈਲ ਨਾ ਲਾਵੈ, ਨਾਨਕ ਨਾਮ ਰਤੇ ਵਿਚਾਰੀ, ਨਾਮੇ ਨਾਮ ਸਮਾਏ ਦਾ, ਮਾਰੂ ਮਹੱਲਾ ਤੀਜਾ, ਆਪੇ ਸ੍ਰਿਟ ਹੁਕਮ ਸਭ ਸਾਜੇ, ਆਪੇ ਥਾਪ ਉਥਾਪ ਨਵਾਜੇ, ਆਪੇ ਨਿਆਉ ਕਰੇ ਸਭ ਸਾਚਾ, ਸੱਚ ਸੱਚ ਮਿਲਾਏਂਦਾ, ਕਾਇਆ ਕੋਟ ਹੈ ਆਕਾਰਾ, ਮਾਇਆ ਮੋਹ ਪਸਰਿਆ ਪਾਸਾਰਾ, ਬਿਨ ਸਬਦ ਭਸਮੈ ਕੀ ਢੇਰੀ, ਖੇਹੂ ਖੇਰ ਲਾਏਂਦਾ, ਕਾਇਆ ਕੰਚਨ ਕੋਟ ਅਪਾਰਾ, ਜਿਸ ਵਿੱਚ ਰਵਿਆ ਸਬਦ ਅਪਾਰਾ, ਗੁਰਮੁਖ ਗਾਵੈ ਸਦਾ ਗੁਣ ਸਾਚੇ, ਮਿਲ ਪ੍ਰੀਤਮ ਸੁਖ ਪਾਏ ਦਾ, ਕਾਇਆ ਹਰ ਮੰਦਰ ਹਰ ਆਪ ਸਵਾਰੇ, ਤਿਸ ਵਿੱਚ ਹਰ ਜੀਉ ਬਸੈ ਮੁਰਾਰੇ, ਗੁਰ ਕੈ ਸ਼ਬਦ ਵਣਜਣ ਵਾਪਾਰੀ, ਨਦਰੀ ਆਪ ਮਿਲਾਏ ਦਾ, ਸੋ ਸੋਚਾ ਜੇ ਕਰੋਧ ਨਵਾਰੇ, ਸਬਦੇ ਬੂਝੈ ਆਪ ਸਵਾਰੇ, ਆਪੇ ਕਰੇ ਕਰਾਏ ਕਰਤਾ, ਆਪੇ ਮਨ ਵਸਾਏ ਦਾ, ਨਿਰਮਲ ਭਗਤ ਹੈ ਨਿਰਾਲੀ, ਮਨ ਤਨ ਧੋਵੈ ਹੈ ਸਬਦ ਵਿਚਾਰੀ, ਅਨ ਦਿਨ ਸਦਾ ਰਹਿ ਰੰਗ ਰਾਤਾ, ਕਰ ਕਿਰਪਾ ਭਗਤ ਕਰਾਏ ਦਾ, ਇਸ ਮਨ ਮੰਦਰ ਮੈਂ ਮਨੁਆ ਤਾਵੈ, ਸੁਖ ਪੱਲਰ ਤਿਆਗ ਮਹਾਂ ਦੁਖ ਪਾਵੈ, ਬਿਨ ਸਤਿਗੁਰ ਭੇਟੇ ਠੌਰ ਨਾ ਪਾਵੈ, ਆਪੇ ਖੇਲ ਕਰਾਏ ਦਾ, ਆਪ ਅਪਰੰਪਰ ਆਪ ਵਿਚਾਰੀ, ਆਪੇ ਮੇਲੇ ਕਰਨੀ ਸਾਰੀ, ਕਿਆ ਕੋ ਕਾਰ ਕਰੇ ਬੇਚਾਰਾ, ਆਪੇ ਬਖਸ਼ ਮਲਾਏ ਦਾ, ਆਪੇ ਸਤਿਗੁਰ ਮੇਲੇ ਪੂਰਾ, ਸੱਚੇ ਸ਼ਬਦ ਮਹਾਂ ਬਲ ਸੂਰਾ, ਆਪੇ ਮੇਲੇ ਦੇ ਵਡਿਆਈ, ਸੱਚੇ ਸਿਉਂ ਚਿਤ ਲਾਏ ਦਾ, ਘਰ ਹੀ ਅੰਦਰ ਸਾਚਾ ਸੋਈ, ਗੁਰਮੁਖ ਬਿਰਲਾ ਬੂਝੈ ਕੋਈ, ਨਾਮ ਨਿਧਾਨ ਬਸਿਆ ਘਟੇ ਅੰਤਰ, ਰਸਨਾ ਨਾਮ ਤੇ ਆਏ ਦਾ, ਦਸੰਤਰ ਭਵੈ ਅੰਤਰ ਨਹੀਂ ਭਾਲੇ, ਮਾਇਆ ਮੋਹੇ ਬੱਧਾ ਜਮਕਾਲੇ, ਜਮਕੀ ਫਾਸੇ ਕਭੂ ਨਾ ਟੂਟੈ, ਦੂਜਾ ਭਾਈ ਪਰਮਾਏ ਦਾ, ਜਪ ਤਪ ਸੰਜਮ ਹੋਰ ਕੋਈ ਨਾਹੀ, ਜਬ ਲਗ ਗੁਰ ਕਾ ਸ਼ਬਦ ਨਾ ਕੁਮਾਹੀ, ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ, ਸੱਚੇ ਸੱਚ ਸਮਾਏ ਦਾ, ਕਾਮ ਕ੍ਰੋਧ ਸਬਲ ਸੰਸਾਰਾ, ਬਹੁ ਕਰਮ ਕੁਮਾਵੈ ਸਭ ਦੁੱਖ ਕਾ ਬਾਸਾਰਾ, ਸਤਿਗੁਰ ਸੇ ਵੈਸੇ ਸੁਖ ਪਾਵੈ, ਸੱਚੇ ਸ਼ਬਦ ਮਲਾਏ ਦਾ, ਪੌਣ ਪਾਣੀ ਹੈ ਬਹਿ ਸੰਤਰ, ਮਾਇਆ ਮੋਹ ਵਰਤੈ ਸਭ ਅੰਤਰ, ਜਿਨ ਕੀਤੇ ਜਾਂ ਤਿਸੈ ਪਛਾਣ ਹੈ, ਮਾਇਆ ਮੋਹ ਚੁਕਾਏ ਦਾ, ਇੱਕ ਮਾਇਆ ਮੋਹੇ ਗਰਭ ਵਿਆਪੇ, ਹਉਮੈ ਹੋਏ ਰਹੇ ਹੈ ਆਪੇ, ਜਮਕਾ ਲੈ ਕੇ ਖਬਰ ਨਾ ਪਾਏ, ਅੰਤ ਗਿਆ ਪਛਤਾਏ ਦਾ, ਜਿਨ ਉਪਾਏ ਸੋ ਬਿਧ ਜਾਣੈ, ਗੁਰਮੁਖ ਦੇਵ ਹੈ ਸ਼ਬਦ ਪਛਾਣੈ, ਨਾਨਕ ਦਾਸ ਕਹਿ ਬੇਨੰਤੀ, ਸੱਚ ਨਾਮ ਚਿਤ ਲਾਏ ਦਾ, ਜਿਨੇ ਉਪਾਏ ਸੋ ਬਿਧ ਜਾਣਾ, ਗੁਰਮੁਖ ਦੇਵ ਹੈ ਸ਼ਬਦ ਪਛਾਣੈ, ਨਾਨਕ ਦਾਸ ਕਹਿ ਬੇਨੰਤੀ, ਸੱਚ ਨਾਮ ਚਿਤ ਲਾਏ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ।

ਵਿਗਾੜ ਸੱਚ ਹੈ ਵੀ ਸੱਚ ਨਾਨਕ ਹੋਸ਼ ਵੀ ਸੱਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਹੋਸ਼ ਵੀ ਸੱਚ ਇੱਕ

0: ਉਠ ਮਹੱਲਾ ਪੰ
1: ਹਮ ਮੈਂ ਲੇਤ ਤੁਮ ਉਜਲ ਕਰਤੇ ਹਮ ਨਿਰਗੁਣ ਤੁਮ ਦਾਤਾ
0: ਹਮ ਮੈਂ ਲੇਤ
1: ਤੁਮ ਉਜਲ ਕਰਤੇ ਹਮ ਨਿਰਗੁਣ ਤੁਮ ਦਾਤਾ
0: ਹਮ ਮੂਰਖ
1: ਤੁਮ ਚਤੁਰ ਸਿਆਣ
0: ਤੂੰ ਸਰਬ ਕਲਾ ਕਾ ਗਿਆਤ ਹਮ ਮੂਰਖ ਤੁਮ ਚਤੁਰ ਸਿਆਣ ਤੂੰ ਸਰਬ ਕਲਾ ਕਾ ਗਿਆਤ ਮਾਧੋ ਹਮ ਐਸੇ ਤੂੰ
1: ਐਸਾ ਮਾਧੋ ਹਮ ਐਸੇ

ਦੇਵਤਿਆਂ ਦਰਸ਼ਨ ਕਹਿ ਤਾਈ ਦੁਖ ਭੁਖ ਤੀਰਥ ਕੀਏ ਜੋਗੀ ਜਤੀ ਜੁਗਤ ਮੈਂ ਰਹਤੇ ਕਰ ਕਰ ਭਗਵੇ ਭੇਸ ਪਏ ਤੋ ਕਾਰਨ ਸਾਹਿਬਾ।

ਦਰ ਕਰ ਮਹਿਲਾ ਹਸਤੀ ਘੋੜੇ ਛੋਡ ਵਿਲਾਇਤ ਦੇਸ ਗਏ ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪਏ ਪੀਰ ਪੈਗੰਬਰ ਸਾਲਕ ਸਾਧਕ ਛੋਡੀ ਦੁਨੀਆ ਥਾਏ ਪਏ ਸਾਧ ਸਹਿਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ਖਲੜੀ ਖਪੜੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ ਤੂੰ ਸਾਹਿਬ ਹੋ ਸਾਂਗੀ ਤੇਰਾ ਪਰਣਵੈ ਨਾਨਕ ਜਾਤ ਕੈਸੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ ਤੀਜਾ ਘਰ ਪਹਿਲਾ ਤੇ ਤੁਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ

ਕਾਲ ਨਾ ਨੇੜੇ ਜਾਈ ਕੇਵਲ ਰਾਮ ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭ ਭਗਤਾਂ ਚਰਨੀ ਲਾਗੀ ਗੁਰ ਕੈ

ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨਾ ਲਾਗਾ ਭਾਉ, ਕੂੜ ਕਪਟ ਪਾਜ ਲਹਿ ਜਾਸੀ, ਮਨਮੁਖ ਫੀਕਾ ਅਲਾਉ।

ਲਿਹਾਰ ਜਿਨ ਹਰ ਰੱਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ।

ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਸਜਣ ਸੱਚਾ ਪਾਤਸ਼ਾਹ ਸਿਰਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿ

ਸਲੋਕ ਮਹੱਲਾ ਨੌਵਾਂ ਗੁਣ ਗੋਬਿੰਦ ਗਾਇਓ ਨਹੀਂ ਜਨਮੇ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ।

भगवान एक भगत भगवान जे प्राणी कै नाहि मन।

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਾਪੇ ਅੱਠੋ ਨੰਦਨ ਪ੍ਰਥਮ ਰਾਗ ਭੈਰੋਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬੇਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨ ਅਸਲੇ ਕੀ ਬੇਬਾਰੀ ਏ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ ਦੀ ਸਾਖ ਸੁਨਾਵੇ ਬੰਗਾਲਮ ਮਤ ਮਾਧਵ ਗਾਵੇ

ਲਾਪੇ ਸੰਗ ਰਾਗਨੀ ਪੰਚੋ ਥਾਪੈ ਗੌਂਡ ਕਰੀ ਅਰਦੇਵ ਗੰਧਾਰੀ ਗੰਧਾਰੀ ਸੀ ਉਤੀ ਉਚਾਰੀ ਦਨਾਸਰੀਏ ਪੰਚੋ ਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇ ਵਾਰਾ ਪ੍ਰਬਲ ਚੰਡ ਕੌਸਕਿਓ ਵਾਰਾ ਖਾਉ ਖਟਿਓ ਪੌਰ ਆਨੰਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ ਪੁਨਿਆਓ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੋ ਤੁੱਠੇ ਤਾਨ ਕਲੋਲ ਗਾਇਨ ਤਾਰ ਮਿਲਾ ਬਹੀ ਤੇ ਲੰਗੀ ਦੇਵ ਕ੍ਰਿਆਈ ਬਸੰਤੀ ਸੰਧੂਰ ਸੁਹਾਈ ਸਰ ਸਹੀਰੀ ਲੈ ਪਾਰ ਜਾ ਸੰਗਲਾਈ ਪੰਚੋ ਆਰ ਜਾ ਸੁਰਮਾਨੰਦ ਭਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਈ ਸਰਸਬਾਨ ਓ ਆਹੇ ਬੇਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪ ਕੀ ਬਾਰੀ ਕਸ਼ੇਲੀ ਪੱਟ ਮੰਜਰੀ ਢੋਡੀ ਕਹੀ ਅਲਾ

ਤੇ ਪਾਛੇ ਸਿੰਧਵੀ ਆਲਾਪੀ ਸ੍ਰੀ ਰਾਗ ਸਿਉਂ ਪੰਚੋ ਥਾਪੀ ਸਾਲੂ ਸਾਰਗ ਸਾਗਰਾ ਔਰ ਗੁੰਡ ਗੰਭੀਰ ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ ਖਸ਼ਟਮ ਮੇਘ ਰਾਗ ਵਹਿ ਗਾਵੇ ਪੰਚੋ ਸੰਗ ਬਰੰਗਨ ਲਾਵੇ ਸੋਰਠ ਗੁੰਡ ਮਲਾਰੀ ਧੁਨੀ ਪੁਨ ਗਾਵੇ ਆਸਾ ਗੁਣ ਗੁਨੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਗ ਦਾਤਾ ਸੋਈ ਭਗਤ ਵਸ਼ਲ ਤੇਹ ਲੋਈ ਜੀਓ, ਗੁਰ ਸ਼ਬਦ ਸਮਾਵੈ ਅਵਰ ਨਾ ਜਾਣੇ ਕੋਈ ਜੀਓ। ਅਵਰੋ ਨਾ ਜਾਣੇ ਸ਼ਬਦ ਗੁਰ ਕੈ ਏਕ ਨਾਮ ਤੇ ਆਵ। ਹੇ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵ। ਹੇ

ਮਨੋਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿ

ਸਜੀਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸ਼ਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੈ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੇ ਨਾਹੀਂ ਗੁਰ ਜਾਏ ਹਰਪ ਪਾਸ ਜੀਓ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਬੂਲ ਨਾ ਪਾਇਆ ਮਿਤ ਪੈਜੇ ਮਿਤ ਬਿਗ ਸਹਿਜ ਸਮਿਤ ਕੀ ਪੈਜ ਪਾਵੈ

ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਣ, ਹਰ ਰੰਗ ਗੁਰ ਪਾਵੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ।

ਜੀਓ। ਸਤਿਗੁਰ ਪੁਰਖ ਜੀ ਬੋਲਿਆ, ਗੁਰ ਸਿੱਖਾਂ ਮਨ ਲਈ ਰਜਾਏ ਜੀਓ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈਂ ਪੈਰੀਂ ਪਾਏ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਦੇਵ ਜੀ।

ਚਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ। ਰਾਮਦਾਸੇ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉਣ ਦਿਆਵੇ ਤਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ। ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਰਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਵਾਏ ਸਿੱਖੀ ਸਦਕ ਕੇ ਸੰਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ। ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ ਦੇਗ ਤੇਗ ਫਤਿਹ। ਬਿਰਦ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ। ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜਗੋ ਜੋਗਾ ਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਰਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਵੀਰ ਕਰਦਿਆਂ ਦਰ ਕਰਦੇ ਸੇਵਕ ਮਾਤਾ ਮਨਜੀਤ ਕੌਰ ਜੀ। ਜਿਹਾ ਚਿਰੀ ਰਿਖਿਆ ਤਿਹਾ ਹੁਕਮ ਕਮਾਏ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਬਾਪਾਂ ਸਰ ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪ੍ਰਲੋਕ ਬਿਆਨਾ ਕਰ ਗਏ ਸਨ। ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਆਰੰਭ ਹੋਏ ਸਨ। ਆਪ ਦੀਆਂ ਮੇਰਾ ਸਦਕਾ ਸੰਪੂਰਨਤਾਵਾਂ ਹੋਈਆਂ ਉਪਰੰਤ ਦੀਵਾਨ ਸਜੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਪੜ੍ਹੀ ਬਾਣੀ ਦਾ ਪਹਾਓ ਸ਼ੀਤਲਤਾ ਵਿਛੜੀ ਆਤਮਾ ਨੂੰ ਪ੍ਰਲੋਕ ਵਿੱਚ ਸਹਾਇ ਕਰਨਾ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ ਪਿੱਛੇ ਸਰਬੱਤ ਪਰਿਵਾਰ ਸਾਖ ਸੰਬੰਧੀਆਂ ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਮੂਹ ਪਰਿਵਾਰ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਦਰੋਂ ਕਰੋ ਨਾਮ ਦਾਨ ਸਿੱਖੀ ਸਿਦਕ ਭਰੋਸੇ ਦੀ ਰਾਤ

ਬਖਸ਼ ਕੇ ਕਿਰਤਾਰਥ ਕਰਨਾ। ਕੜਾਹ ਪ੍ਰਸ਼ਾਦੀ ਦੇਗ ਦਰ ਤੇ ਹਾਜ਼ਰ ਹੈ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ, ਪਾਵਨ ਹੁਕਮਨਾਵੇਂ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਬਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਭਨਾ ਮਰਨਾ ਆਇਆ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣਿਆ, ਅੱਗੇ ਮਿਲਣ ਕੇ ਨਹਾ, ਸੁਖ ਹੋ ਟਲ ਗੁਰੂ ਸੇਵੀਐ, ਅਹਨਸ ਸਹਿਜ ਸੁਭਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਸਾਰੇ ਹੀ ਦੁੱਖ ਦੀ ਘੜੀ 'ਚ ਸ਼ਰੀਕ ਹੋਏ ਹਾਂ। ਸਤਿਕਾਰਯੋਗ ਸਵਰਗ ਵਾਸੀ ਸਰਦਾਰਨੀ ਮਨਜੀਤ ਕੌਰ, ਜਿਹੜੀ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਭਨਾਂ ਨੂੰ ਸਦੇਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਰਾਜੇ ਅਤੇ ਉਹਨਾਂ ਦੇ ਪੰਜ ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਸਹਿਜ ਪਾਤਸ਼ਾਹ ਪ੍ਰਾਰੰਭ ਕਰਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ, ਬਰਾਗਮਈ ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ, ਮੁੱਖ ਸੇਵਾਦਾਰ ਗਿਆਨੀ ਜਗਤਾਰ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ ਅਤੇ ਸਤਿਕਾਰਯੋਗ ਗਿਆਨੀ ਗੁਰਜੀਤ ਸਿੰਘ ਜੀ ਨੇ ਗੁਰੂ ਜੀ ਦੇ ਹੁਕਮ ਸਰਵਣ ਕਰਾਏ ਨੇ। ਗਿਆਨੀ ਜਗਤਾਰ ਸਿੰਘ ਜੀ ਹੁਣੇ ਅੰਤਿਮ ਅਰਦਾਸ ਕੀਤੀ ਹੈ। ਗੁਰੂ ਜੀ ਦਾ ਸ਼ੁਕਰਾਨਾ ਜਿਨ੍ਹਾਂ ਦਰਸ਼ਨ ਦਿਦਾਰੇ ਦਿੱਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਜਿਸ ਦਿਨ ਤੋਂ ਇਹ ਪਾਣਾ ਵਾਪਰਿਆ, ਇਹਨਾਂ ਦੇ ਨਾਲ ਦੁੱਖ ਵਡਾਇਆ ਹੈ, ਸੰਸਕਾਰ 'ਤੇ ਪਹੁੰਚ ਕੇ ਹੁਣ ਇੱਥੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਪਰਿਵਾਰ ਵੱਲੋਂ ਗੁਰਦੁਆਰਾ ਸਾਹਿਬ ਫਰੀ ਮਾਉਂਟ ਦੇ ਸਮੂਹ ਸੇਵਾਦਾਰ, ਸਿੱਖ ਪੰਚਾਇਤ ਦੇ ਮੈਂਬਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਪਰਿਵਾਰ ਦੇ ਇਸ ਔਖੀ ਘੜੀ ਦੇ ਵਿੱਚ ਗੁਰੂ ਸਾਹਿਬ ਦੀ ਜੋ ਬਲੈਸਿੰਗ ਇਸ ਪਰਿਵਾਰ ਨੂੰ ਮਹਾਰਾਜ ਚੜ੍ਹਦੀ ਕਲਾ ਅਤੇ ਦੁੱਖ ਝੱਲਣ ਦੀ ਸਮਰੱਥਾ ਬਖਸ਼ੇ। ਗੁਰੂ ਘਰ ਵੱਲੋਂ ਗੁਰੂ ਸਾਹਿਬ ਜੀ ਦੇ ਆਸ਼ੀਰਵਾਦ, ਜੋ ਸਰੋਪੇ ਦੀ ਦਾਤ ਹੈ, ਮੈਂ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਹਨਾਂ ਦੇ ਸਪੁੱਤਰ ਸਰਦਾਰ ਇੰਦਰਜੀਤ ਸਿੰਘ ਉਹਨਾਂ ਨੂੰ ਸਰੋਪਾ ਦਿੱਤਾ ਜਾਵੇ। ਉਹਨੂੰ ਬੇਨਤੀ ਹੈ ਕਿ ਮੱਥਾ ਟੇਕ ਕੇ ਗੁਰੂ ਸਾਹਿਬ ਜੀ ਦੀ ਜੋ ਆਸ਼ੀਰਵਾਦ ਹੈ, ਬਲੈਸਿੰਗ ਹੈ, ਇਹ ਲੈ ਲਓ ਅਤੇ ਅਰਦਾਸ ਕਰਦੇ ਕਿ ਮਹਾਰਾਜ ਇਸ ਬੱਚੇ ਨੂੰ, ਇਹ ਪਰਿਵਾਰ ਨੂੰ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਅਤੇ ਇਸ ਦੁੱਖ ਦੇ ਵਿੱਚ ਸਾਰਿਆਂ ਨੂੰ ਇਹ ਦੁੱਖ 'ਤੇ ਚੱਲਣ ਦੀ ਸਮਰੱਥਾ ਬਖਸ਼ੇ।

ਸੋ ਇਹ ਸਾਡੀ ਅਰਦਾਸ ਹੈ, ਅਰਦਾਸ ਕਰਦੇ ਹਾਂ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਕ ਸੰਬੰਧੀਆਂ ਨੂੰ, ਸਭਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਭੈਣ ਜੀ, ਹੋਠੀ ਭੈਣ ਜੀ ਉੱਧਰ ਮਿਲੇ ਸੀ। ਭੈਣ ਜੀ ਨੇ ਦੱਸਿਆ ਕਿ ਸਾਡੇ, ਮੈਂ ਮੇਰੇ ਪੇਕੇ ਪਰਿਵਾਰ ਤੋਂ ਨੇ ਇਹ। ਭੈਣ ਜੀ ਬਹੁਤ ਚੰਗੇ ਸੁਭਾਅ ਦੇ ਸੀ ਅਤੇ ਇੱਥੇ ਗੁਰਦੁਆਰੇ ਵਿੱਚ ਫਰੀ ਮਾਊਂਟ ਕਾਫੀ ਸੇਵਾਵਾਂ ਕੀਤੀਆਂ, ਲੰਗਰਾਂ ਦੇ ਵਿੱਚ ਸਪੈਸ਼ਲੀ ਆ ਕੇ ਹਮੇਸ਼ਾ ਲੰਗਰਾਂ ਦੇ ਵਿੱਚ ਸੇਵਾ ਕਰਦੇ ਸਨ। ਸੋ ਸਾਡੀ ਇਹ ਅਰਦਾਸ ਹੈ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਭਨਾਂ ਨੂੰ ਪਾਣਾ ਬੰਨਣ ਦਾ ਬਲ ਬਖਸ਼ਣਾ। ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ, ਖੇਮਾ ਦੇ ਜਾਚਕਾਂ ਪਰਿਵਾਰ ਵੱਲੋਂ ਉਹਨਾਂ ਦੀ ਮਿੱਠੀ ਯਾਦ ਵਿੱਚ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ। ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।